सच ता बरजाणी जा सिख सच्ची ले दया जान जी की कशपुर।

ਮੋੜੀ ਸਾਹਿਬ ਦਿਆਲ ਕਿਰਪਾ ਕਰ ਸਹਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾ ਸੀ ਹੁਕਮ ਨੇ ਪ੍ਰਮਾਣ ਤੱਕ ਕਮਲ ਪਾਵੇ ਸੋ ਕਰੇ ਮਨ ਜੇ ਸੋ ਭਾਈ।

ਰੰਗਿਆਂ ਸਵਾਰਿਆ ਕੋਠੇ ਮੰਡਾ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੇਜ ਕਰਨ ਭਾਉਂਦੇ ਰਬਜਨ ਹਾਰਿਆ ਕਰ ਫਰਮਾ ਸਿਖਾਇਆ ਵੇਖ ਮਲਤ ਬਣ ਸਾਰਿਆ ਜਰਾਈ ਜੋਬਨ ਹਾਰਿਆ ਜਰਾਈ ਜੋਬਨ ਹਾਰਿਆ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ। ਹਰ ਸੱਚੇ ਤਖ਼ਤ ਰਚਾਏ, ਸਤ ਸੰਗਤ ਮੇਲਾ, ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਪੀਵੋ ਪਹੁਲ ਖੰਡ ਤਾਰ,

ललां भली मां की तुन गावनी एक ओंकार

ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ ਜੇ ਆਵਾਂ ਬਗਵਪੜਾ ਤਾਂ ਜਨਮ ਨਾ ਦਿੰਦੀ ਅੰਗ ਮਹਲਾ ਤੀਜਾ ਹੰਸਾਂ ਵੀ ਕਤਰਿੰਦਿਆ ਬਗਾਂ ਪੇ ਆਇਆ ਚਾਓ ਡੁੱਬਣ ਬਗਵ ਪੁੜੇ ਸਿਰ ਤਲ ਉਪਰ ਪੌੜੀ ਤੂੰ ਆਪੇ ਹੀ ਆਪ ਹੈ ਆਪ ਕਾਰਨ ਕੀਆ

0: वाहिगुरु का खालसा वाहिगुरु की फतेह।
1: इको ओंकार सतनाम

ग्रीवान में सिर नीवा कर देखो।

जिस पावन शब्द का पाठ आप संगत ने बड़े प्यार सत्कार दे नाल मानयोग भाई साहब होरां पासों सरवण किया है, ये पावन बचन गुरु अमरदास पातशाह और गुरु रामदास पातशाह जी तिना दे मुखारबन तो उचारण किते हुए शलोक और पौड़ी रूप विच वडहंस की वार महला चौथा दे सरलेख हेठ गुरु ग्रंथ साहब जी के पावन अंग 585 दे उपर सुभाईमान है। इस शब्द विच गुरु साहब ने तीन श्लोक और एक पौड़ी। श्लोक गुरु अमरदास पातशाह जी दे ने और पौड़ी गुरु रामदास साहिब जी की। वडहंस की वार, वडहंस राग दी ए वार है, महला चौथा, चौथे पातशाह जी ने यह उचारण की। भाव पौड़ियां इहदे विच सारियां ही गुरु रामदास पातशाह जी ने। फिर जी शब्द वरते गुरु साहब ने, लल्ला बहलीमा की धुन गावनी। गुरबाणी च नौ धुनिया का जिक्र है। हुण सतगुरु जी ने इहदे विच लल्ला और बहलीमा ये दोवें ना राजे कांगड़े देश दे राजपूत जिमीदार से, दोवें लल्ला भी और बहलीमा भी। ते एक बार ना औड़ लग गई, मीह ना पिया, बहुत चिर मीह ना पिया, ते जेड़ा लल्ला सी इहदे इलाके दे विच मीह नहीं पिया। ये बड़ा तंग भी, साड़ी ते फसल भी नहीं आनी। इन्ने बहलीमे दे नाल विचार कीती, बहलीमा नाल विचार करके उन्हूं कहिंदा भी मेरा जिन्ना भी लाभ होवे, जिन्नी फसल होवे, उस फसल का छेवा हिस्सा मैं तेनूं देंगा। भी पंज हिस्से असी रखांगे ते छेवा हिस्सा तेरा। तू मदद कर मेरी, मैनू पानी का प्रबंध करके दे, अपने इलाके विचों नहरां दा पानी मेरे इलाके विच पहुंचदा कर। बहलीमा कहिंदा ठीक है। उन्हें जी उहदे कोलों पानी लै लिया, बहलीमा दे कोलों। जदों पानी लिया, जरूरत पूरी हो गई, फसल पक गई, उन्हें फसल वढ़ ली। फसल जदों वढ़ी, बहलीमा कहिंदा भी दे भाई हुण हिस्सा दे, जिहड़ा छेवां तू मेरे नाल पक्का कीता सी उह छेवां हिस्सा दे। ते लल्ला उस वेले मुकर गया, कहिंदा भी मैं ते फसल दे विच्चों एक दाणा भी तैनूं नहीं देना, तू छेवें हिस्से की गल करदा। जदों उन्हें अपना हिस्सा मंगिया, लल्ला ने हिस्सा देण तो इनकार कीता, फिर इत्थे दोवां दे विच आपस दे अंदर जंग हुंदी है। ओ जिहड़ी जंग हुई, उस जंग का जो नतीजा निकलिया, उस नतीजे नूं फिर गाउण वालिआं ने वीर रस रूप दे विच ना कवितावां बना बना के गाया।
ਕਵਿਤਾਵਾਂ ਬਣਾ ਬਣਾ ਕੇ ਗਾਇਆ ਤੇ ਉਹ ਜਿਹੜਾ ਕਵਿਤਾਵਾਂ ਬਣਾ ਕੇ ਉਹਨਾਂ ਨੇ ਗਾਇਨ ਕੀਤਾ ਉਸ ਵਕਤ ਗੁਰੂ ਸਾਹਿਬ ਨੇ ਉਸੇ ਧੁਨ ਦੇ ਉੱਤੇ ਫਿਰ ਇਹ ਵਾਰ ਜਿਹੜੀ ਇਹਨੂੰ ਗਾਉਣ ਦੀ ਹਦਾਇਤ ਕੀਤੀ ਹੈ ਵੀ ਇਹ ਵਾਰ ਜਦੋਂ ਗਾਉਣੀ ਹੈ ਉਦੋਂ ਇਸ ਧੁਨੀ ਤੇ ਗਾਉਣੀ ਹੈ ਜਿਹੜੀ ਧੁਨੀ ਲੱਲਾਂ ਤੇ ਬਹਿਲੀਮਾਂ ਦੀ ਆਪਸੀ ਵਿਚਾਰ ਚਰਚਾ ਉਹਨਾਂ ਦੇ ਵਿੱਚ ਆਪਸੀ ਜਿਹੜੀ ਜੰਗ ਹੈ ਉਹ ਔਰ ਉਹਨਾਂ ਦੇ ਜੰਗ ਵਿੱਚੋਂ ਨਿਕਲਿਆ ਹੋਇਆ ਨਤੀਜਾ ਇਹ ਸਾਰੇ ਸਰੂਪ ਨੂੰ ਸਾਰੇ ਹਾਲਾਤਾਂ ਨੂੰ ਜਿਸ ਰੂਪ ਵਿੱਚ ਗਾਇਆ ਗਿਆ ਜਿਸ ਕਾਵਬੰਦੀ ਵਿੱਚ ਗਾਇਆ ਗਿਆ ਉਸੇ ਰੂਪ ਦੇ ਅੰਦਰ ਫਿਰ ਇਹਨਾਂ ਨੂੰ ਹੁਣ ਇਸ ਪਾਵਨ ਵਾਰ ਨੂੰ ਜਿਹੜੀ ਗੁਰੂ ਰਾਮਦਾਸ ਉਚਾਰ ਰਹੇ ਉਹਨੂੰ ਗਾਇਨ ਕਰਨਾ ਹੈ। ਖੈਰ ਫਿਰ ਸਤਿਗੁਰੂ ਜੀ ਨੇ ਅਕਾਲ ਪੁਰਖ ਜੀ ਕਾ ਮੰਗਲ ਕੀਤਾ ਏਕ ਓਅੰਕਾਰ ਸਤ ਗੁਰਪ੍ਰਸਾਦ ਉਹ ਅਕਾਲ ਪੁਰਖ ਇੱਕ ਹੈ ਉਹਦੇ ਵਰਗਾ ਕੋਈ ਨਹੀਂ ਲਗਾਤਾਰ ਉਹ ਸਭਨਾਂ ਦੇ ਵਿੱਚ ਵਿਆਪਕ ਹੈ ਸਤ ਹੈ ਅਟਲ ਹੈ ਨਾਸ਼ ਹੋਣ ਵਾਲਾ ਨਹੀਂ ਤੇ ਮਿਲਦਾ ਗੁਰੂ ਦੀ ਕਿਰਪਾ ਸਦਕਾ ਹੈ ਗੁਰਪ੍ਰਸਾਦ। ਪਹਿਲਾਂ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਹੜਾ ਸ਼ਲੋਕ ਉਚਾਰਨ ਕੀਤਾ ਉਹਦੇ ਵਿੱਚ ਜੋ ਬਚਨ ਵਰਤੇ ਸਾਹਿਬ ਨੇ ਸ਼ਲੋਕ ਮਹਲਾ ਤੀਜਾ ਸ਼ਬਦ ਰੱਤੇ ਵਡਹੰਸ ਹੈ ਸੱਚ ਨਾਮ ਉਰ ਧਾਰ। ਮਾਲਕ ਨੇ ਜੀ ਅੱਜ ਇਹਨਾਂ ਸ਼ਲੋਕਾਂ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਉਹ ਗੁਰਮੁਖ ਜਨਾਂ ਦਾ ਜ਼ਿਕਰ ਕੀਤਾ ਪਰ ਜਿੱਥੇ ਗੁਰਮੁਖ ਜਨਾਂ ਦਾ ਜ਼ਿਕਰ ਕਰ ਰਹੇ ਨੇ ਉੱਥੇ ਨਾਲ ਨਾਲ ਗੁਰੂ ਸਾਹਿਬ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਜਿਹੜੇ ਗੁਰਮੁਖ ਜਨ ਵਿਖਾਵੇ ਵਾਸਤੇ ਨੇ ਸਿਰਫ ਵਿਖਾਵੇ ਮਾਤਰ ਬਸ ਉਹਨਾਂ ਦੀ ਜਿਹੜੀ ਵਿਚਾਰ ਹੈ ਉਹਨੂੰ ਗੁਰੂ ਸਾਹਿਬ ਨੇ ਇੱਕ ਅਲੰਕਾਰ ਰੂਪ ਦੇ ਵਿੱਚ ਪ੍ਰਗਟ ਕੀਤਾ ਇੱਕ ਵਡਹੰਸ ਕਹਿ ਕੇ ਤੇ ਇੱਕ ਬਗੁਲਾ ਕਹਿ ਕੇ ਬਗਲਾ ਕਹਿ ਕੇ ਵਡਹੰਸ ਉਹਦੇ ਜੀਵਨ ਕਰਕੇ ਉਹਦੇ ਇਖਲਾਕ ਕਰਕੇ ਜਾਣਿਆ ਜਾਂਦਾ ਹੈ ਤੇ ਬਗਲਾ ਜਿਹੜਾ ਹੈ ਉਹ ਆਪਣੇ ਕਰਮ ਆਪਣੀ ਵਿਚਾਰ ਜਾਂ ਆਪਣੇ ਪਾਖੰਡ ਕਰਕੇ ਜਾਣਿਆ ਜਾਂਦਾ ਹੈ। ਹੁਣ ਸਤਿਗੁਰੂ ਨੇ ਜਦੋਂ ਤੇ ਗੁਰਮੁਖ ਜਨ ਦੀ ਗੱਲ ਕੀਤੀ ਉਦੋਂ ਗੁਰੂ ਸਾਹਿਬ ਨੇ ਵਡਹੰਸ ਸ਼ਬਦ ਵਰਤਿਆ ਤੇ ਜਦੋਂ ਪਾਖੰਡ ਦਾ ਜ਼ਿਕਰ ਕੀਤਾ ਫਿਰ ਗੁਰੂ ਸਾਹਿਬ ਜਿਹੜਾ ਉਹ ਸ਼ਬਦ ਬਗੁਲਾ ਜਿਹੜਾ ਉਹ ਵਰਤਦੇ ਨੇ ਬਗ ਸ਼ਬਦ ਗੁਰੂ ਸਾਹਿਬ ਵਰਤਦੇ ਨੇ। ਸਤਿਗੁਰੂ ਕਹਿੰਦੇ ਜਿਹੜੇ ਸ਼ਬਦ ਵਿੱਚ ਰੱਤੇ ਗਏ ਹੁਣ ਸ਼ਬਦ ਵਿੱਚ ਰੱਤੇ ਜਾਣ ਤੋਂ ਭਾਵ ਕੀ ਹੈ ਜਿਨ੍ਹਾਂ ਨੇ ਸ਼ਬਦ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਲਿਆ ਨਾ ਧਾਰਨ ਕਰ ਲਿਆ ਵਡਹੰਸ ਹੈ ਗੁਰੂ ਸਾਹਿਬ ਕਹਿੰਦੇ ਉਹ ਵਡਹੰਸ ਬਣ ਗਏ ਭਾਵ ਉਹ ਗੁਰਮੁਖ ਜਨ ਬਣ ਗਏ ਜਿਨ੍ਹਾਂ ਨੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ ਉਹ ਸੇਵਕ ਉਹ ਸ਼ਬਦ ਨੂੰ ਅਪਣਾਉਣ ਵਾਲੇ ਸ਼ਬਦ ਨੂੰ ਕਮਾਉਣ ਵਾਲੇ ਵਡਹੰਸ ਬਣ ਗਏ ਗੁਰਮੁਖ ਜਨ ਬਣ ਗਏ। ਕਿਵੇਂ ਬਣੇ ਕਹਿੰਦੇ ਸੱਚ ਨਾਮ ਉਰ ਧਾਰ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਅਕਾਲ ਪੁਰਖ ਦੇ ਨਾਮ ਨੂੰ ਧਾਰਨ ਕੀਤਾ ਇਸ ਕਰਕੇ ਵਡਹੰਸ ਹੈ। ਸਤਿਗੁਰੂ ਜੀ ਨੇ ਨਾਲ ਜ਼ਿਕਰ ਕਰਦਿਆਂ ਸਪਸ਼ਟ ਸ਼ਬਦ ਵਰਤੇ ਕਹਿੰਦੇ ਭਾਈ ਸ਼ਬਦ ਰੱਤੇ ਜਿਹੜੇ ਸ਼ਬਦ ਵਿੱਚ ਰੰਗੇ ਗਏ ਵਡਹੰਸ ਹੈ ਉਹ ਵਡਹੰਸ ਨੇ। ਉਹ ਵਡਹੰਸ ਕਿਵੇਂ ਨੇ ਕਹਿੰਦੇ ਸੱਚ ਨਾਮ ਉਰ ਧਾਰ ਉਹਨਾਂ ਨੇ ਆਪਣੇ ਉਰ ਹਿਰਦੇ ਵਿੱਚ ਰਾਰੇ ਨੂੰ ਸਿਹਾਰੀ ਉਰ ਦੇ ਸੱਚ ਨਾਮ ਉਰ ਹਿਰਦੇ ਦੇ ਵਿੱਚ ਧਾਰ ਉਹਨਾਂ ਨੇ ਧਾਰਨ ਕਰਕੇ ਰੱਖਿਆ ਹੈ ਆਪਣੇ ਹਿਰਦੇ ਦੇ ਵਿੱਚ ਸੱਚੇ ਨਾਮ ਨੂੰ ਇਸ ਕਰਕੇ ਉਹ ਵਡਹੰਸ ਨੇ। ਫਿਰ ਕਹਿੰਦੇ ਉਹ ਹੁਣ ਕਰਦੇ ਕੀ ਨੇ ਜੇ ਵਡਹੰਸ ਸ਼ਬਦ ਗੁਰੂ ਸਾਹਿਬ ਨੇ ਵਰਤਿਆ ਤੇ ਸੁਭਾਵਿਕ ਜਿਹੀ ਗੱਲ ਹੈ ਨਾ ਜੀ
ਹੁਣ ਉਹਨਾਂ ਦੇ ਸਾਰੇ ਕਰਮ, ਉਹਨਾਂ ਦੀ ਸਾਰੀ ਜੀਵਨੀ, ਉਹ ਸਾਰੀ ਵਡਹੰਸ ਵਰਗੀ ਹੋਏਗੀ। ਸਾਰਾ ਕਰਮ ਉਹਨਾਂ ਦੇ, ਸਾਰੀ ਜੀਵਨੀ ਉਹਨਾਂ ਦੀ ਹੰਸਾਂ ਵਰਗੀ ਸੋਹਣੀ ਉੱਚੇ ਇਖਲਾਕ ਵਾਲੀ ਹੋਏਗੀ। ਉੱਥੇ ਬੱਗ ਨਹੀਂ। ਫਿਰ ਸਤਿਗੁਰੂ ਕਹਿੰਦੇ ਉਹ ਕਰਦੇ ਕੀ ਨੇ ਜੀਵਨ ਵਿੱਚ, ਸੱਚ ਸੰਗ੍ਰਹਿ, ਸੱਚ ਨੂੰ ਹੀ ਜੋੜਦੇ ਨੇ। ਸਦ ਸੱਚ ਰਹਿ, ਹਮੇਸ਼ਾ ਰਹਿੰਦੇ ਵੀ ਸੱਚ ਵਿੱਚ ਨੇ। ਔਰ ਸੱਚੇ ਨਾਮ ਪਿਆਰ, ਔਰ ਉਹ ਆਪਣਾ ਪ੍ਰੇਮ, ਆਪਣਾ ਪਿਆਰ ਵੀ ਸੱਚੇ ਨਾਮ ਨਾਲ ਹੀ ਲਾ ਕੇ ਰੱਖਦੇ ਨੇ। ਹੁਣ ਇਹਨੂੰ ਜਦੋਂ ਹੰਸ ਰੂਪ ਵਿੱਚ ਵੇਖਾਂਗੇ, ਹੰਸ ਜਦੋਂ ਇਕੱਤਰ ਕਰਦਾ ਤੇ ਮੋਤੀ ਮੁਕਤਾਹਲ, ਰਹਿੰਦਾ ਮਾਨ ਸਰੋਵਰ ਦੇ ਕੰਡੇ ਤੇ ਹੈ ਤੇ ਪ੍ਰੇਮ ਕਰਦਾ ਆਪਣੀ ਭੋਜਨ, ਆਪਣੀ ਉੱਚੇ ਤੇ ਸੁੱਚੇ ਇਖਲਾਕ ਦੇ ਨਾਲ, ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾ ਭਾਲਣ ਜਾਵੇ, ਹੰਸ ਜਿਵੇਂ ਦਾ ਮਰਜ਼ੀ ਹੋਵੇ ਉਹਨੇ ਜਦੋਂ ਭੋਜਨ ਖਾਣਾ ਤੇ ਗੁਰੂ ਬਾਬਾ ਜੀ ਕਹਿੰਦੇ ਉਹ ਹੀਰਾ ਮੋਤੀ, ਮੋਤੀ ਮੁਕਤਾਹਲ ਕੀਮਤੀ ਰਤਨ ਇਹਨਾਂ ਨੂੰ ਹੀ ਚੁਗਦਾ। ਹੰਸਾਂ ਹੀਰਾ ਮੋਤੀ ਚੁਗਣਾ, ਫਿਰ ਦੂਜੇ ਪਾਸੇ ਬੱਗ ਬਗਲਾ ਡੱਡਾ ਭਾਲਣ ਜਾਵੇ, ਕਹਿੰਦੇ ਉਹ ਡੱਡੀਆਂ ਲੱਭਣ ਵਾਸਤੇ ਤੁਰ ਪੈਂਦਾ। ਹੁਣ ਜਿਹੜਾ ਸੱਚ ਨਾਲ ਜੁੜਿਆ, ਸਤਿਗੁਰੂ ਕਹਿੰਦੇ ਉਹ ਸੱਚ ਨਾਲ ਜੁੜ ਕੇ ਸੱਚ ਹੀ ਇਕੱਠਾ ਕਰਦਾ। ਰਹਿੰਦਾ ਕਿੱਥੇ ਹੈ? ਗੁਰੂ ਰੂਪੀ ਮਾਨ ਸਰੋਵਰ ਦੇ ਕੰਡੇ ਤੇ, ਗੁਰੂ ਦੇ ਕੋਲ। ਗੁਰੂ ਉਹ ਮਾਨ ਸਰੋਵਰ ਹੈ ਜਿੱਥੇ ਆ ਕੇ ਗੁਰਮੁਖ ਜਨ ਸ਼ਬਦ ਦੇ ਰਤਨ, ਕੀਮਤੀ ਹੀਰੇ ਆਪਣੇ ਜੀਵਨ ਦੇ ਅੰਦਰ ਇਕੱਠਿਆਂ ਕਰਦੇ ਨੇ। ਉਹਦੀ ਬੰਦਗੀ ਕਹਿ ਲਓ, ਉਹਦਾ ਨਾਮ ਕਹਿ ਲਓ, ਉਹਦਾ ਚਿੰਤਨ ਕਹਿ ਲਓ, ਗੁਰਮੁਖ ਜਨਾਂ ਨੇ ਇਹਨਾਂ ਹੀਰਿਆਂ ਨੂੰ ਇਕੱਤਰ ਕੀਤਾ, ਇਹੀ ਮੋਤੀ ਮੁਕਤਾਹਲ ਇਕੱਠੇ ਕੀਤੇ। ਫਿਰ ਉਹ ਰਹੇ ਕਿੱਥੇ? ਮਾਨ ਸਰੋਵਰ ਗੁਰੂ ਪਾਤਸ਼ਾਹ ਦੇ ਕੋਲੇ, ਮਾਨ ਸਰੋਵਰ ਦੇ ਕਿਨਾਰੇ ਤੇ ਇੱਥੇ ਰਹੇ ਉਹ। ਹੁਣ ਜਦੋਂ ਇੱਥੇ ਰਹੇ, ਫਿਰ ਸਾਹਿਬ ਕਹਿੰਦੇ ਉਹਨਾਂ ਦਾ ਪ੍ਰੇਮ ਵੀ ਹੁਣ ਇੱਥੇ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਨਾਲ ਹੀ ਹੈ, ਭਾਵ ਉਹਨਾਂ ਦਾ ਪ੍ਰੇਮ ਵੀ ਮਾਨ ਸਰੋਵਰ ਦੇ ਕੰਡੇ ਤੇ ਹੀ ਹੈ। ਕਿਉਂ? ਕਿਉਂਕਿ ਉਹਨਾਂ ਦਾ ਭੋਜਨ ਤੇ ਉਹਨਾਂ ਦਾ ਇਖਲਾਕ ਮਾਨ ਸਰੋਵਰ ਦੇ ਕੰਡੇ ਤੇ ਹੀ ਹੈ। ਜਿਵੇਂ ਬਾਬਾ ਕਬੀਰ ਸਾਹਿਬ ਜੀ ਇੱਕ ਬਚਨ ਕਰਦੇ ਨਾ ਕਿ ਹੰਸ ਉੱਡ ਕੋਧਰੇ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣੇ ਹੰਸ ਨਾ ਕੋਧਰਾ ਖਾਏ। ਕਹਿੰਦੇ ਭਾਵੇਂ ਉਹ ਆਪਣਾ ਰਾਹ ਭਟਕ ਗਿਆ, ਰਸਤਾ ਭਟਕ ਗਿਆ, ਭਰਮ ਗਿਆ, ਪਰ ਹੁਣ ਲੋਕਾਂ ਨੂੰ ਕੌਣ ਸਮਝਾਵੇ ਵੀ ਦੁਨੀਆਂ ਦੇ ਲੋਗੋ, ਜੇ ਉਹ ਭਰਮਿਆ ਹੈ ਨਾ ਤੇ ਉਹ ਭਰਮ ਕੇ ਇਹ ਨਹੀਂ ਕਿ ਆਪਣਾ ਭੋਜਨ, ਆਪਣਾ ਪ੍ਰੇਮ, ਆਪਣਾ ਇਖਲਾਕ ਬਦਲ ਲਏਗਾ। ਉਹ ਆਪਣੇ ਭੋਜਨ ਨੂੰ ਉਸੇ ਤਰ੍ਹਾਂ ਨਾ, ਆਪਣਾ ਇਖਲਾਕ ਉਸੇ ਤਰ੍ਹਾਂ ਰੱਖੇਗਾ ਜੇ ਉਹ ਭਟਕਿਆ ਤੇ। ਭਾਈ ਉਹ ਤੇਰਾ ਕੋਧਰਾ ਖਾਣ ਵਾਸਤੇ ਨਹੀਂ ਆਇਆ, ਜੇ ਉਹ ਭਟਕਿਆ ਹੈ ਤੇ ਤੇਰੀ ਉਹ ਬੀਜੀ ਫਸਲ ਨੂੰ ਉਜਾੜਨ ਵਾਸਤੇ ਨਹੀਂ ਆਇਆ। ਕਹਿੰਦੇ ਗਹਿਲਾ ਲੋਕ ਨਾ ਜਾਣੇ, ਮੂਰਖ ਲੋਕ ਸਮਝ ਹੀ ਨਾ ਸਕੇ, ਹੰਸ ਨਾ ਕੋਧਰਾ ਖਾਏ। ਉਹ ਭਲਿਆ ਲੋਕਾ, ਜੇ ਹੰਸ ਤੇਰੀ ਤੇਰੇ ਕੋਲ ਆਇਆ, ਤੇਰੀ ਜ਼ਮੀਨ ਵਿੱਚ ਆਇਆ ਤੇ ਚੇਤਾ ਰੱਖ, ਨਾ ਤੇ ਤੇਰੀ ਫਸਲ ਉਜਾੜੇਗਾ, ਨਾ ਤੇਰੀ ਫਸਲ ਦੇ ਦਾਣੇ ਖਰਾਬ ਕਰੇਗਾ। ਹੋ ਸਕਦਾ ਜਾਂਦਾ ਜਾਂਦਾ ਕਿਤੇ ਤੈਨੂੰ ਮੋਤੀ ਉਗਲ ਕੇ ਦੇ ਜਾਏ, ਉਹ ਤੇਰੇ ਲਈ ਉਹ ਲਾਭਦਾਇਕ ਹੋ ਸਕਦਾ, ਤੇਰੇ ਲਈ ਨੁਕਸਾਨਦਾਇਕ ਨਹੀਂ। ਹੰਸ ਦਾ ਸੁਭਾਅ ਹੈ ਉਹਨੇ ਜਦੋਂ ਵੀ ਕਿਤੇ ਵੀ ਰਹਿਣਾ ਵਸਣਾ, ਤੇ ਸਤਿਗੁਰੂ ਕਹਿੰਦੇ ਉਹ ਆਪਣੇ ਹਿਰਦੇ ਦੇ ਅੰਦਰ ਸੱਚੇ ਪਿਆਰ ਨੂੰ ਰੱਖਦਾ, ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦਾ। ਉਹ ਕੇਵਲ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੇ, ਉਹਦੀ ਬੰਦਗੀ ਦੇ ਮੋਤੀ ਮੁਕਤਾਹਲ ਹੀ ਆਪਣੇ ਜੀਵਨ ਵਿੱਚ ਚੁਗਦਾ ਜਿਹੜਾ ਗੁਰਮੁਖ ਜਨ ਬਣ

ਫਿਰ ਉਹ ਗੁਰਮੁਖ ਜਨ ਕਹਿੰਦੇ ਸਦਾ ਨਿਰਮਲ, ਹਮੇਸ਼ਾ ਨਿਰਮਲ ਰਹਿੰਦੇ ਨੇ, ਮੈਲ ਨਾ ਲੱਗਈ, ਉਹਨਾਂ ਨੂੰ ਮੈਲ ਥੋੜੀ ਲੱਗਦੀ ਹੈ। ਨਦਰ ਕੀਤੀ ਕਰਤਾਰ, ਕਹਿੰਦੇ ਉਹ ਬਚ ਇਸ ਕਰਕੇ ਜਾਂਦੇ ਨੇ ਕਿਉਂਕਿ ਕਰਤਾਰ ਦੀ ਨਦਰ ਦੇ ਪਾਤਰ ਨੇ, ਅਕਾਲ ਪੁਰਖ ਨੇ ਮਿਹਰ ਦੀ ਨਿਗਾਹ ਕੀਤੀ ਹੋਈ। ਨਦਰ ਕੀਤੀ ਕਰਤਾਰ, ਨਾਨਕ ਹਾਉ ਤਿੰਨ ਕੈ ਬਲਿਹਾਰਨਾ। ਹੇ ਨਾਨਕ ਜੀ, ਕਹਿੰਦੇ ਅਸੀਂ ਉਹਨਾਂ ਗੁਰਮੁਖ ਜਨਾਂ ਤੋਂ ਬਲਿਹਾਰ ਨੇ, ਕੁਰਬਾਨ ਜਾਂਦੇ ਹਾਂ, ਜੋ ਅੰਨ ਦਿਨ ਜੋ ਦਿਨ ਰਾਤ ਜਪ ਹੈ ਜਪਦੇ ਨੇ ਮੁਰਾਰ ਅਕਾਲ ਪੁਰਖ ਪਰਮੇਸ਼ਰ ਨੂੰ। ਹੁਣ ਗੁਰਮੁਖ ਜਨਾਂ ਦੀ ਖੁਰਾਕ ਕੀ ਹੈ? ਰੱਬੀ ਪ੍ਰੇਮ ਵਿੱਚ ਰਹਿਣਾ, ਆਪਣੇ ਆਪ ਨੂੰ ਨਾ ਉਹਦੇ ਚਿੰਤਨ ਵਿੱਚ ਜੋੜ ਕੇ ਰੱਖਣਾ, ਇਹ ਉਹਨਾਂ ਦੇ ਮਨ ਦੀ ਖੁਰਾਕ ਹੈ, ਜਾਂ ਇੱਦਾਂ ਕਹਿ ਲਓ ਉਹਨਾਂ ਦੇ ਅਧਿਆਤਮਿਕ ਜੀਵਨ ਦਾ ਆਧਾਰ, ਅਧਿਆਤਮਿਕ ਜੀਵਨ ਦਾ ਆਸਰ ਹੈ ਗੁਰਮੁਖ ਜਨਾਂ ਦੇ। ਇਹ ਨਹੀਂ ਕਿ ਹੁਣ ਜੇ ਜਿਵੇਂ ਬਗੁਲਾ ਨਾ ਪਾਖੰਡ ਕਰਦਾ ਤੇ ਇੱਕ ਲੱਤ ਤੇ ਖੜੋ ਕੇ ਸਮਾਧੀ ਵੀ ਲਾ ਲੈਂਦਾ, ਪਰ ਇਹ ਥੋੜੀ ਵੀ ਹੁਣ ਜੇ ਉਹਨੇ ਸਮਾਧੀ ਲਾ ਲਈ ਤੇ ਉਹ ਹੰਸਾਂ ਦੇ ਵਾਂਗੂ ਹੀਰੇ ਮੋਤੀ ਚੁਗਣ ਲੱਗ ਜਾਏ। ਉਹਦੀ ਤੇ ਲੱਗੀ ਹੋਈ ਸਮਾਧੀ ਵੀ ਡੱਡੂ ਤੇ ਮੱਛੀਆਂ ਵਾਸਤੇ ਹੀ ਹੈ ਨਾ। ਬਸ ਇਸੇ ਤਰ੍ਹਾਂ ਕਹਿ ਲਓ ਜਿਹੜਾ ਰੱਬੀ ਪ੍ਰੇਮ ਵਿੱਚ ਭਿੱਜਿਆ ਹੈ ਨਾ, ਉਹ ਆਪਣੀ ਸੁਰਤ ਨੂੰ ਕਰਤੇ ਦੇ ਨਾਲ ਅਕਾਲ ਪੁਰਖ ਦੇ ਨਾਲ ਜੋੜ ਕੇ ਰੱਖਦਾ। ਇਹ ਨਹੀਂ ਕਿ ਉਹ ਕੁਝ ਸਮਾਂ ਬਣਿਆ ਵੀ ਹਾਲਾਤ ਬਣੇ ਤੇ ਉਹ ਆਖੇ ਵੀ ਭਾਈ ਹੁਣ ਅਕਾਲ ਪੁਰਖ ਦੀ ਬੰਦਗੀ ਨਹੀਂ, ਮੈਂ ਤੇ ਉਹਦੀ ਬੰਦਗੀ ਛੱਡ ਕੇ ਮੈਂ ਤੇ ਝੂਠ ਦੇ ਨਾਲ ਜੁੜ ਜਾਣਾ। ਜਿਹੜਾ ਸੱਚ ਨਾਲ ਜੁੜਿਆ, ਸੱਚੇ ਪ੍ਰੇਮ ਵਿੱਚ ਭਿੱਜਿਆ, ਮਾਲਕ ਕਹਿੰਦੇ ਉਹ ਗੁਰਮੁਖ ਜਨ ਬਣ ਜਾਂਦਾ, ਤੇ ਜਿਹੜਾ ਗੁਰਮੁਖ ਜਨ ਬਣ ਜਾਏ ਉਹ ਆਪਣਾ ਪ੍ਰੇਮ ਸੱਚ ਨਾਲ ਲਾ ਕੇ ਰੱਖਦਾ, ਤੇ ਜਿਹਦਾ ਪ੍ਰੇਮ ਸੱਚ ਨਾਲ ਲੱਗਾ ਸਦਾ ਨਿਰਮਲ, ਕਹਿੰਦੇ ਉਹਨਾਂ ਦੀ ਜ਼ਿੰਦਗੀ ਚ ਮੁੜ ਕੇ ਮੈਲ ਨਹੀਂ ਲੱਗਦੀ। ਔਰ ਮੈਲ ਨਾ ਲੱਗਈ, ਦੋਵੇਂ ਸ਼ਬਦ, ਪਹਿਲਾਂ ਕਹਿੰਦੇ ਨਿਰਮਲ ਹੈ ਫਿਰ ਮੈਲ ਲੱਗਣ ਵੀ ਨਹੀਂ ਦਿੰਦੇ। ਨਦਰ ਕੀਤੀ ਕਰਤਾਰ, ਉਹ ਕਰਤਾਰ ਐਸੀ ਨਦਰ ਕਰਦਾ ਬਖਸ਼ਿਸ਼ ਦੀ, ਕਹਿੰਦੇ ਫਿਰ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਆ ਜਿਨ੍ਹਾਂ ਰੱਬੀ ਪਿਆਰਿਆਂ ਨੇ ਆਪਣਾ ਪ੍ਰੇਮ ਆਪਣਾ ਪਿਆਰ ਕਰਤੇ ਦੇ ਨਾਲ ਬਣਾ ਕੇ ਰੱਖਿਆ, ਅਕਾਲ ਪੁਰਖ ਨਾਲ ਬਣਾ ਕੇ ਰੱਖਿਆ, ਜਿਹੜੇ ਉਹਦੇ ਪ੍ਰੇਮ ਵਿੱਚ ਭਿੱਜੇ ਰਹੇ, ਜਿਹੜੇ ਉਹਦੇ ਇੱਕ ਇੱਕ ਰਤਨ ਸ਼ਬਦ ਰੂਪੀ ਰਤਨ ਨੂੰ ਚੱਖਦੇ ਰਹੇ, ਉਸ ਸ਼ਬਦ ਰੂਪੀ ਰਤਨਾਂ ਦੇ ਸੰਗ੍ਰਹਿ ਵਿੱਚੋਂ ਰਤਨ ਇਕੱਠੇ ਕਰਦੇ ਰਹੇ, ਇਕੱਤਰ ਕਰਦੇ ਰਹੇ, ਜਿਨ੍ਹਾਂ ਨੇ ਆਪਣੇ ਜੀਵਨ ਦਾ ਅੰਗ ਹੀ ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ ਨੂੰ ਬਣਾਇਆ।

ਹੁਣ ਚੇਤਾ ਰੱਖੋ ਇੱਕ ਆ ਸ਼ਲੋਕ ਜਿਹੜਾ ਇਸ ਵਾਰ ਵਿੱਚ ਦੂਜਾ ਔਰ ਇਸੇ ਵਾਰ ਦੇ ਵਿੱਚ ਇਸੇ ਪੌੜੀ ਦੇ ਨਾਲ ਤੀਜਾ ਸ਼ਲੋਕ ਇਹ ਗੁਰਬਾਣੀ 'ਚ ਦੋ ਵਾਰੀ ਆਏ ਨੇ। ਦੂਜੀ ਵਾਰੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਉਹ ਪੜ੍ਹਦੇ ਜਾ ਕੇ ਅਗਾਂਹ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦੇ ਵਿੱਚ ਤੇ ਜੇ ਅੰਗ ਦਾ ਜ਼ਿਕਰ ਕਰੀਏ ਤੇ ਭੁੱਲਦਾ ਨਾ ਹੋਵਾ ਤੇ 1384 ਅੰਗ ਦੇ ਉੱਤੇ ਇਹ ਦੋਵੇਂ ਸ਼ਲੋਕ ਸੁਭਾਇਮਾਨ ਨੇ, ਜਿਨ੍ਹਾਂ ਵਿੱਚ ਮਾਲਕ ਨੇ ਪਹਿਲਾਂ ਜ਼ਿਕਰ ਕੀਤਾ ਗੁਰੂ ਅਮਰਦਾਸ ਸਾਹਿਬ ਨੇ, ਕਹਿੰਦੇ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਆ ਸੰਗ। ਹੁਣ ਇਸ ਗੱਲ ਨੂੰ ਸਮਝੋ ਕਿਤੇ ਜੀ, ਪਹਿਲਾਂ ਆਪਾਂ ਸਪਸ਼ਟ ਸ਼ਬਦ ਵਰਤੇ ਵਡਹੰਸ ਔਰ ਬਗਲਾ, ਵੇਖਣ ਨੂੰ ਭਾਵੇਂ ਦੋਵੇਂ ਇੱਕੋ ਜਿਹੇ ਨੇ ਪਰ ਦੋਵਾਂ ਦੇ ਜਿਉਣ ਦਾ ਸਲੀਕਾ ਤੇ ਦੋਵਾਂ ਦਾ ਇਖਲਾਕ ਵੱਖਰਾ ਵੱਖਰਾ ਹੈ, ਵਿਚਰਨ ਦਾ ਤਰੀਕਾ ਵੱਖਰਾ ਹੈ, ਜਿਹੜੀ ਥਾਂ ਤੇ ਵਿਚਰਨਾ ਉਹ ਥਾਂ ਵੱਖਰੀ ਹੈ ਤੇ ਜਿਹੜਾ ਭੋਜਨ ਖਾਣਾ ਉਹ ਭੋਜਨ ਦੋਵਾਂ ਦਾ ਹੀ ਵੱਖਰਾ ਹੈ। ਜੇ ਇੱਕ ਹੈ ਤੇ ਇਕੱਲਾ ਸਰੂਪ ਇੱਕ ਹੈ, ਬਸ ਪਹਿਰਾਵਾ ਇੱਕ ਹੈ, ਪਹਿਰਾਵੇ ਤੋਂ ਬਿਨਾਂ ਕੁਝ ਨਹੀਂ ਮਿਲਦਾ, ਪਹਿਰਾਵੇ ਤੋਂ ਬਿਨਾਂ ਦੋਵਾਂ ਵਿੱਚ ਆਪਸੀ ਕੋਈ ਸੁਮੇਲ ਨਹੀਂ ਹੈ। ਸਤਿਗੁਰੂ ਕਹਿੰਦੇ ਮਿਲਿਆ ਤੇ ਬਗਲਾ, ਵੇਖਿਆ ਤੇ ਬਗਲਾ, ਉਹਨੂੰ ਵੇਖ ਕੇ ਇੱਕ ਭੁਲੇਖਾ ਪਿਆ, ਇੱਕ ਭਰਮ ਪਿਆ ਵੀ ਹੰਸ ਲੱਗਦਾ, ਕਹਿੰਦੇ ਮੈਂ ਉਹਦਾ ਸੰਗ ਕਰ ਲਿਆ। ਵੇਖਣ ਨੂੰ ਹੰਸ ਲੱਗਿਆ ਇਸ ਕਰਕੇ ਉਹਦਾ ਸੰਗ ਕਰ ਲਿਆ। ਕਹਿੰਦੇ ਜਦੋਂ ਸੰਗ ਕੀਤਾ ਨਾ, ਸੰਗ ਕਰਨ ਤੋਂ ਮਗਰੋਂ ਉਹਦੀ ਸੰਗਤ ਦੇ ਜਿਹੜੇ ਨਤੀਜੇ ਮਿਲਣ ਲੱਗੇ ਨਾ, ਉਹਦੀ ਸੰਗਤ ਵਿੱਚੋਂ ਜਿਹੜੇ ਨਤੀਜੇ ਮਿਲਣ ਲੱਗੇ, ਜਦੋਂ ਉਹ ਅੱਗੇ ਆਏ ਫਿਰ ਪਤਾ ਲੱਗਾ ਵੀ ਮੈਂ ਗਲਤ ਹਾਂ, ਇਹ ਹੰਸ ਨਹੀਂ ਹੈ, ਇਹ ਹੰਸ ਨਹੀਂ। ਕਹਿੰਦੇ ਜਦੋਂ ਇੰਨੀ ਗੱਲ ਪਤਾ ਲੱਗੀ ਵੀ ਇਹ ਹੰਸ ਨਹੀਂ ਹੈ, ਮੈਂ ਉਦੋਂ ਹੀ ਉਹਦਾ ਸੰਗ ਛੱਡਤਾ, ਉਦੋਂ ਹੀ ਸੰਗ ਛੱਡਤਾ। ਔਰ ਨਾਲ ਮਨ ਵਿੱਚ ਵਿਚਾਰ ਇਹ ਪੈਦਾ ਹੋਈ, ਜੇ ਕਿਤੇ ਪਹਿਲਾਂ ਪਤਾ ਹੁੰਦਾ ਫੇਰ ਮੈਂ ਇਹਨੂੰ ਕਦੇ ਮੱਥੇ ਲਾਉਣਾ ਹੀ ਨਹੀਂ ਸੀ, ਤਾਂ ਜਨਮ ਨਾ ਦਿੰਦੀ ਅੰਗ। ਜੇ ਜਾਣਾ, ਜੇ ਜਾਣਦੀ ਬਗ ਬਪੂੜਾ, ਇਹ ਹੰਸ ਨਹੀਂ ਹੈ, ਇਹ ਗਵਾਰ ਬਗਲਾ ਹੈ, ਕਹਿੰਦੇ ਫਿਰ ਜਨਮ ਨਾ ਦਿੰਦੀ ਅੰਗ। ਮੈਂ ਇਹਨੂੰ ਸ਼ੁਰੂ ਤੋਂ ਹੀ ਕਹਿੰਦੇ ਆਪਣਾ ਆਪਣੇ ਭਾਵ ਇੱਦਾਂ ਕਹਿ ਲਓ ਵੀ ਨਾ ਇਹਨੂੰ ਮੱਥੇ ਲਾਉਂਦੇ, ਨਾ ਸ਼ੁਰੂ ਤੋਂ ਇਹਦਾ ਸੰਗ ਕਰਦੇ, ਨਾ ਇਹਦੀ ਸੰਗਤ ਵਿੱਚ ਬੈਠਦੇ ਤੇ ਨਾ ਇਹਦੇ ਕੋਲੋਂ ਕੁਝ ਸਿੱਖਦੇ। ਬਸ ਇੰਨਾ ਸੀ ਵੀ ਭਰਮ ਰਿਹਾ, ਜਿਸ ਭਰਮ ਕਰਕੇ ਇਹਦਾ ਸੰਗ ਕੀਤਾ ਤੇ ਇਹਦੇ ਕੀਤੇ ਸੰਗ ਦਾ ਨਤੀਜਾ ਵੀ ਫਿਰ ਮੇਰੇ ਸਾਹਮਣੇ ਉਦਾਂ ਦਾ ਹੀ ਆਇਆ। ਹੁਣ ਜਿਵੇਂ ਇੱਕ ਸਾਖੀਕਾਰ ਘਟਨਾ ਲਿਖਦਾ ਨਾ, ਕਹਿੰਦਾ ਵੀ ਇੱਕ ਕਿਸਾਨ ਬੜਾ ਤੰਗ ਪੰਛੀਆਂ ਤੋਂ ਆਇਆ ਵੀ ਇਹ ਰੋਜ਼ ਮੇਰੀ ਫਸਲ ਖਰਾਬ ਕਰਕੇ ਜਾਂਦੇ, ਰੋਜ਼ ਬੜਾ ਤੰਗ। ਉਹਨੇ ਨਾ ਰਾਖੀ ਕਰਨੀ ਸ਼ੁਰੂ ਕਰ ਲਈ ਵੀ ਮੈਂ ਆਪਣੀ ਫਸਲ ਖਰਾਬ ਨਹੀਂ ਕਰਨ ਦੇਣੀ। ਰਾਖੀ ਕਰਦਾ ਰੋਜ਼, ਰੋਜ਼ ਪੰਛੀ ਆਉਂਦੇ ਨੇ, ਬੈਠਦੇ ਨੇ, ਉਹਨਾਂ ਨੂੰ ਉਡਾਉਂਦਾ,
ਕਈ ਵਾਰ ਉਹਨਾਂ ਨੂੰ ਮਾਰ ਵੀ ਦਿੰਦਾ ਹੈ, ਵਿੱਚੋਂ ਕੋਈ ਪੰਛੀ ਮਾਰ ਵੀ ਦਿੰਦਾ। ਉਸੇ ਲੜੀ ਦੇ ਵਿੱਚ ਨਾ ਜੀ, ਉਹ ਜਿਵੇਂ ਪੰਛੀ ਆਹੀ ਜਾਂਦੇ ਉਵੇਂ ਉਹਨਾਂ ਨੂੰ ਉਡਾਈ ਜਾਂਦਾ। ਉਹਦੇ ਵਿੱਚ ਹੀ ਇੱਕ ਹੰਸ ਵੀ ਆ ਗਿਆ, ਆ ਕੇ ਬਹਿ ਗਿਆ। ਜਦੋਂ ਉਹ ਆ ਕੇ ਰੁੱਖ ਤੇ ਬੈਠਾ, ਹੁਣ ਉਹ ਜਿਹੜਾ ਕਿਸਾਨ ਸੀ ਉਹ ਉਸੇ ਭੁਲੇਖੇ ਵਿੱਚ ਹੀ ਇਹ ਵੀ ਬਦਲ ਹੀ ਹੈ। ਉਹਨੂੰ ਵੀ ਮਾਰਨ ਲੱਗ ਪਿਆ, ਉਡਾਉਣ ਲੱਗ ਪਿਆ। ਜਦੋਂ ਉਡਾਉਣ ਲੱਗਾ ਨਾ, ਉਡਾਉਣ ਲੱਗਿਆ ਉਹਨੇ ਆਪਣੇ ਕੋਲ ਜਿਹੜੀ ਵਸਤੂ ਰੱਖੀ ਹੋਈ ਹੈ ਉਹਨਾਂ ਨੂੰ ਉਡਾਉਣ ਵਾਸਤੇ, ਸਾਖੀਕਾਰ ਨੇ ਤੀਰ ਕਮਾਨ ਦਾ ਜ਼ਿਕਰ ਕੀਤਾ ਵੀ ਉਹ ਤੀਰ ਚਲਾਉਂਦਾ। ਉਹ ਜਦੋਂ ਤੀਰ ਚਲਾਉਂਦਾ ਤੇ ਉਹ ਜਾ ਕੇ ਹੰਸ ਦੇ ਵੱਜਦਾ, ਹੰਸ ਡਿੱਗ ਪੈਂਦਾ। ਉਹ ਡਿੱਗ ਪੈਂਦਾ, ਜਦੋਂ ਡਿੱਗਿਆ ਉਹ ਗਿਆ ਉਹਦੇ ਕੋਲ, ਉਹਨੇ ਜਾ ਕੇ ਵੇਖਿਆ ਵੀ ਮੈਂ ਅੱਜ ਠੀਕ ਨਹੀਂ ਕੀਤਾ, ਵੀ ਇਹ ਮੇਰੀ ਫਸਲ ਉਜਾੜਨ ਨਹੀਂ ਸੀ ਆਇਆ। ਹਾਂ, ਇਹਨਾਂ ਤੇ ਹੋ ਸਕਦਾ ਕਿ ਇਹ ਆਪਣੇ ਸਮੂਹ ਨਾਲੋਂ ਵਿਛੜ ਗਿਆ, ਰਾਹ ਭਟਕਿਆ, ਇੱਥੇ ਆਇਆ ਹੋਵੇ, ਪਰ ਇਹ ਮੇਰੀ ਫਸਲ ਉਜਾੜਨ ਨਹੀਂ ਸੀ ਆਇਆ। ਉਹਨਾਂ ਉਸ ਹੰਸ ਨੂੰ ਵੇਖ ਕੇ ਉਹ ਅਫਸੋਸ ਕਰਦਾ। ਫਿਰ ਉਹ ਸਾਖੀਕਾਰ ਜਿਹੜਾ ਨਾ, ਉਹ ਜ਼ਿਕਰ ਇਹ ਕਰਦਾ, ਕਹਿੰਦਾ ਭਾਈ ਇਹਦਾ ਨਤੀਜਾ ਸਿਰਫ ਇਹੀ ਹੈ ਕਿ ਜਿਵੇਂ ਉਹਨੇ ਉਹਦਾ ਸਵਰੂਪ ਕਹਿ ਲਓ, ਤੇ ਉਸ ਕਿਸਾਨ ਨੇ ਰੋਜ਼ ਆਪਣੇ ਅੱਖੀਂ ਜੋ ਵੇਖੇ ਹੈ ਨਾ, ਉਸ ਵੇਖੇ ਹੋਏ ਅਨੁਸਾਰ ਉਹ ਤੇ ਆਪਣੀ ਫਸਲ ਦੇ ਬਚਾਲੇ ਨੂੰ ਲੈ ਕੇ ਇਹਦੇ ਵੱਲ ਤੀਰ ਚਲਾਉਂਦਾ, ਪਰ ਇਹਦੇ ਵੱਲ ਚਲਾਇਆ ਹੋਇਆ ਤੀਰ ਇਹਨੂੰ ਮੌਤ ਦੇ ਘਾਟ ਲੈ ਆਉਂਦਾ, ਮੌਤ ਦੇ ਘਾਟ ਉਤਾਰ ਤੇ ਦਿੰਦਾ, ਪਰ ਕਿਸਾਨ ਕੋਲ ਸਿਵਾਏ ਪਛਤਾਵੇ ਤੋਂ ਫਿਰ ਕੁਝ ਨਹੀਂ ਰਹਿ ਜਾਂਦਾ। ਬਸ ਉਹ ਸਰੂਪ ਕਹਿ ਲਓ ਜਿਹੜਾ ਬਗਲੇ ਵਰਗਾ, ਉਹ ਬਗਲੇ ਵਰਗਾ ਸਰੂਪ ਹੀ ਉਸ ਹੰਸ ਦਾ ਕਤਲ ਬਣ ਜਾਂਦਾ। ਇਹਨੂੰ ਇੱਕ ਸਾਖੀਕਾਰ ਨੇ ਹੋਰ ਤਰੀਕੇ ਨਾਲ ਵੀ ਪ੍ਰਗਟ ਕੀਤਾ, ਇੱਕ ਕਾਂ ਔਰ ਇੱਕ ਹੰਸ, ਦੋਵਾਂ ਵਿੱਚ ਮਿੱਤਰਤਾ ਹੋ ਗਈ, ਬੜੀ ਗੂੜੀ ਮਿੱਤਰਤਾ, ਦੋਵੇਂ ਇੱਕ ਦੂਜੇ ਨੂੰ ਆਪਸ ਵਿੱਚ ਮਿਲਦੇ, ਜਦਕਿ ਸੁਮੇਲ ਕੋਈ ਨਹੀਂ। ਕਾਂ ਤੇ ਹੰਸ ਦਾ ਕੀ ਮੇਲ ਹੈ? ਨਾ ਰੰਗ ਰੂਪ ਦਾ ਮੇਲ ਹੈ, ਨਾ ਆਦਤਾਂ ਦਾ ਮੇਲ ਹੈ, ਕਹਿੰਦਾ ਦੋਵਾਂ ਚ ਮਿੱਤਰਤਾ ਬਣ ਗਈ। ਇੰਨੀ ਗੂੜੀ ਮਿੱਤਰਤਾ ਬਣੀ, ਹੰਸ ਨੂੰ ਕਾਂ ਕਹਿੰਦਾ ਵੀ ਮੈਂ ਤੇਰੇ ਲਈ ਭਾਈ ਅੱਜ ਨਾ ਘਰੇ ਪ੍ਰਸ਼ਾਦਾ ਭੋਜਨ ਤਿਆਰ ਕਰਵਾਉਣਾ, ਵੀ ਤੂੰ ਚੱਲ ਮੇਰੇ ਨਾਲ, ਅੱਜ ਆਪਾਂ ਮੇਰੇ ਘਰੇ ਪ੍ਰਸ਼ਾਦਾ ਛਕਾਂਗੇ। ਉਹ ਹੰਸ ਕਹਿੰਦਾ ਵੀ ਅੱਜ ਨਹੀਂ, ਤੂੰ ਇੱਦਾਂ ਕਰ ਵੀ ਅੱਜ ਮੇਰੇ ਨਾਲ ਚੱਲ, ਤੈਨੂੰ ਮੈਂ ਪ੍ਰਸ਼ਾਦਾ ਛਕਾਉਣਾ। ਉਹ ਚਲੇ ਗਿਆ। ਹੁਣ ਹੰਸ ਕੋਲ ਜੋ ਹੋਣਾ ਸੀ ਹੰਸ ਨੇ ਉਹੀ ਛਕਾਉਣਾ। ਕਹਿੰਦੇ ਉਹਨੇ ਹੀਰੇ ਮੋਤੀ ਮੁਕਤਾਹਲ ਜਿਹੜੇ ਨਾ ਉਹ ਭਰ ਕੇ ਇੱਕ ਥਾਂ ਤੇ ਰੱਖ ਤੇ, ਆਪ ਵੀ ਖਾਣ ਲੱਗ ਪਿਆ। ਕਾਂ ਨੂੰ ਕਹਿੰਦਾ ਵੀ ਲੈ ਭਾਈ ਤੇਰੇ ਲਈ ਬੜੇ ਕੀਮਤੀ ਨੇ, ਤੂੰ ਵੀ ਖਾ। ਉਹ ਕਾਂ ਹੁਣ ਵੇਖੇ ਵੀ ਇੱਥੇ ਤੇ ਮੇਰੇ ਖਾਣ ਵਾਲਾ ਹੈ ਹੀ ਕੁਛ ਨਹੀਂ, ਇਹ ਬੜਾ ਮੇਰੇ ਨਾਲ ਮਾੜਾ ਸਲੂਕ ਕੀਤਾ, ਵੀ ਨਾਲੇ ਭੋਜਨ ਤੇ ਲੈ ਕੇ ਆਇਆ ਤੇ ਨਾਲੇ ਮੈਨੂੰ ਖਵਾ ਕੁਛ ਨਹੀਂ ਰਿਹਾ, ਵੀ ਮੇਰੇ ਅੱਗੇ ਆਹ ਰੱਖਤੇ ਇਹਨੇ, ਵੀ ਇਹਨਾਂ ਚੋਂ ਮੈਂ ਕੀ ਖਾਣਾ। ਚਲੋ ਮਿੱਤਰਤਾ ਸੀ, ਉਹਨੇ ਜਿਵੇਂ ਕਿਵੇਂ ਕਰਕੇ ਕੁਝ ਕੁ ਉਹਦੇ ਵਿੱਚੋਂ ਛਕਿਆ ਤੇ ਮੁੜ ਕੇ ਕਹਿੰਦਾ ਚੰਗਾ ਭਾਈ ਹੁਣ ਮੈਂ ਚੱਲਦਾ। ਮਿੱਤਰਤਾ ਬੜੀ ਗੂੜੀ ਹੋ। ਚਾਰ ਕੁ ਦਿਨ ਲੱਗੇ, ਕਾਂ ਕਹਿੰਦਾ ਵੀ ਹੁਣ ਤੂੰ ਮੇਰੇ ਘਰ ਚੱਲ, ਵੀ ਤੈਨੂੰ ਮੈਂ ਪ੍ਰਸ਼ਾਦਾ ਛਕਾਉਣਾ। ਉਹ ਕਹਿੰਦਾ ਠੀਕ ਹੈ, ਚਲੇ ਗਏ। ਹੁਣ ਜਦੋਂ ਉਹਨੇ ਪ੍ਰਸ਼ਾਦਾ, ਉਹਨੇ ਆਪਣੇ ਹਿਸਾਬ ਦਾ ਉਹਨੇ ਲਿਆਂਦੇ ਡੱਡੂ ਫੜੇ ਹੋਏ, ਵੱਖਰੀਆਂ ਵੱਖਰੀਆਂ ਚੀਜ਼ਾਂ ਉਹਨੇ ਲਿਆ ਕੇ ਹੰਸ ਅੱਗੇ ਰੱਖ, ਹੁਣ ਉਹ ਵੇਖੇ ਵੀ ਇੱਥੋਂ ਮੈਂ ਕੀ ਖਾਵਾਂ। ਪਰ ਮਿੱਤਰਤਾ ਫਿਰ ਗੂੜੀ, ਦੋਵਾਂ ਵਿੱਚ ਮਿੱਤਰਤਾ ਬਹੁਤ ਗੂੜੀ ਬਣ ਗਈ ਜੀ।
ਇੱਕ ਦਿਨ ਐਸਾ ਆਇਆ ਕਾਂ ਅਤੇ ਹੰਸ ਦੋਵੇਂ ਇੱਕ ਡਾਲੀ ਤੇ ਬੈਠੇ ਹੋਏ ਨੇ। ਹੁਣ ਤੁਸੀਂ ਕਦੇ ਵੇਖਿਓ ਕਾਂ ਚੰਚਲ ਬਹੁਤ ਹੈ, ਬਹੁਤ ਚੰਚਲ ਹੈ ਇਹ, ਬਹੁਤਾ ਚਿਰ ਇੱਕ ਥਾਂ ਤੇ ਟੇਕੇ ਨਹੀਂ ਬਹਿੰਦਾ, ਇਹ ਕਦੇ ਕਿਸੇ ਪਾਸੇ ਉੱਡਿਆ ਫਿਰਦਾ, ਕਦੇ ਕਿਸੇ ਪਾਸੇ ਉੱਡਿਆ ਫਿਰਦਾ, ਟੇਕੇ ਨਹੀਂ ਬਹਿੰਦਾ। ਦੋਵੇਂ ਰੁੱਖ ਤੇ ਬੈਠੇ ਹੋਏ ਨੇ, ਰੁੱਖ ਦੀ ਡਾਲੀ ਤੇ ਬੈਠੇ ਹੋਏ ਨੇ, ਔਰ ਜਿਹੜੇ ਰੁੱਖ ਦੀ ਡਾਲੀ ਤੇ ਬੈਠੇ ਨੇ ਉਹਦੇ ਹੇਠਾਂ ਇੱਕ ਸ਼ਿਕਾਰੀ ਬੈਠਾ ਹੋਇਆ। ਹੁਣ ਉਹ ਜਿਹੜਾ ਸ਼ਿਕਾਰੀ ਬੈਠਾ ਉਹ ਤੇ ਰੁੱਖ ਦੀ ਛਾਵੇਂ ਬੈਠਾ, ਕਾਂ ਨੇ ਆਪਣੇ ਨਾਲ ਆਪਣੇ ਸਾਥੀ ਮਿੱਤਰ ਨੂੰ ਬਿਠਾਇਆ ਹੋਇਆ ਤੇ ਆਪ ਜਦੋਂ ਉਹਨੇ ਬੈਠ ਕੀਤੀ ਨਾ ਕਰਕੇ ਉੱਡ ਗਿਆ। ਜਿਹੜਾ ਹੇਠਾਂ ਬੈਠਾ ਸੀ ਉਹਨੇ ਉੱਤੇ ਵੇਖਿਆ, ਉੱਤੇ ਬੈਠਾ ਉਹਨੂੰ ਹੰਸ ਦਿਸਿਆ, ਕਾਂ ਤੇ ਦਿਸਿਆ ਹੀ ਨਹੀਂ। ਉਹਨੇ ਤੀਰ ਚਲਾਇਆ ਤੇ ਉਹਨੇ ਹੰਸ ਦੇ ਮਾਰਿਆ, ਹੰਸ ਨੂੰ ਮੌਤ ਦੇ ਘਾਟ ਉਤਾਰਤਾ। ਇਹਦਾ ਭਾਵ ਜੇ ਜਾਣਾ ਬਗ ਬਪੂੜਾ ਜਨਮ ਨਾ ਦਿੰਦੀ ਅੰਗ, ਜੇ ਪਤਾ ਹੁੰਦਾ ਵੀ ਇਹ ਕਾਂ ਇਸ ਤਰ੍ਹਾਂ ਮੇਰੇ ਨਾਲ ਮੇਰੀ ਮਿੱਤਰਤਾ ਵਿੱਚ ਵੀ ਮੇਰੇ ਨਾਲ ਦਗਾ ਕਮਾਏਗਾ, ਤੇ ਹੰਸ ਨੇ ਵੀ ਸੋਚਿਆ ਹੋਏਗਾ ਨਾ ਵੀ ਫਿਰ ਮੈਂ ਇਹਦੇ ਨਾਲ ਕਦੇ ਮਿੱਤਰਤਾ ਨਹੀਂ ਸੀ ਕਰਦਾ। ਬਸ ਇੱਦਾਂ ਕਹਿ ਲਓ ਵੀ ਮਾੜੇ ਦਾ ਸੰਗ, ਮਾੜੇ ਦੀ ਕੀਤੀ ਸੰਗਤ ਨਤੀਜਾ ਮੌਤ ਬਣ ਗਈ, ਮਿਲਿਆ ਕੁਝ ਵੀ ਨਹੀਂ। ਗੁਰੂ ਬਾਬਾ ਜੀ ਨੇ ਜਿਹੜਾ ਅੱਜ ਬਚਨ ਪ੍ਰਗਟਾਇਆ, ਸਤਿਗੁਰੂ ਕਹਿੰਦੇ ਮੈਂ ਜਾਣਿਆ, ਮੈਨੂੰ ਲੱਗਿਆ ਵਡਹੰਸ ਹੈ ਵੀ ਇਹ ਬਹੁਤ ਚੰਗਾ ਹੋਏਗਾ, ਇਹਦਾ ਸਰੂਪ ਬੜਾ ਚੰਗਾ ਹੈ, ਇਹਦਾ ਪਹਿਰਾਵਾ ਬਹੁਤ ਚੰਗਾ। ਜਿਵੇਂ ਆਮ ਕਰਕੇ ਮੈਂ ਸਿੱਧੇ ਜੇ ਸ਼ਬਦ ਵਰਤਾਂ ਜੀ, ਵੇਖ ਕੇ ਭਰਮ ਜਾਈਦਾ ਨਾ, ਲੰਮਾ ਚੋਲਾ ਪਾਇਆ ਇਹਨੇ, ਬੜਾ ਸੋਹਣਾ ਦਸਤਾਰਾ ਸਜਾਇਆ, ਇਹ ਰੱਬ ਦੇ ਨੇੜੇ ਹੋਣਾ। ਭਰਮ ਗਏ, ਭਰਮ ਕੇ ਕੀ ਹੋਇਆ, ਉਹਦੇ ਮਗਰ ਲੱਗ ਗਏ, ਐਸਾ ਮਗਰ ਲੱਗੇ ਉਹ ਕਹਿੰਦਾ ਇੱਥੇ ਜਾਣਾ ਚੱਲ ਭਾਈ, ਉਹ ਬੁਲਾਣੀ ਥਾਂ ਜਾਣਾ ਚੱਲ ਭਾਈ, ਉਹ ਤੁਰਿਆ ਹੀ ਫਿਰਦਾ ਉਹਦੇ ਮਗਰ ਮਗਰ, ਕਹਿੰਦਾ ਮੈਂ ਤੇ ਇਹਨਾਂ ਸੰਤਾਂ ਤੋਂ ਇਹਨਾਂ ਸਾਧੂਆਂ ਤੋਂ ਆਪਣੀ ਜਾਨ ਕੁਰਬਾਨ ਕਰਨਾ। ਉਹ ਸਾਲ ਕੀ ਲੰਘਿਆ, ਬਸ ਉਹ ਪਤਾ ਹੀ ਉਦੋਂ ਲੱਗਿਆ ਜਦੋਂ ਸਾਧੂ ਨੂੰ, ਜਿਹਨੂੰ ਸਾਧੂ ਸਮਝਿਆ ਸੀ, ਜਿਹਨੂੰ ਸੰਤ ਸਮਝਿਆ ਸੀ, ਜਦੋਂ ਉਹਨੂੰ ਆ ਕੇ ਨਾ ਇਸ ਗੱਲੋਂ ਫੜਨ ਆਏ ਵੀ ਇਹ ਤੇ ਆਪਣੇ ਅਖਲਾਕ ਤੋਂ ਡਿੱਗਿਆ ਹੋਇਆ ਭਾਈ, ਇਹਦੇ ਕੋਲ ਚੰਗਿਆਈ ਕੁਝ ਨਹੀਂ, ਇਹਦੇ ਕੋਲ ਰੱਬੀ ਪ੍ਰੇਮ ਕੁਝ ਨਹੀਂ, ਇਹ ਤੇ ਲੋਕਾਂ ਨੂੰ ਲੁੱਟਣ ਵਾਸਤੇ ਬਣਿਆ ਹੋਇਆ, ਉਹ ਤੇ ਪਤਾ ਹੀ ਉਦਣ ਲੱਗਿਆ। ਬਸ ਇੰਨਾ ਜ਼ਰੂਰ ਵੇਖੋ, ਮੈਂ ਇੱਕ ਪੱਖੇ ਤੇ ਜ਼ਰੂਰ ਰੱਖਦਾ ਚਾਹਾਂ, ਸਬਲ ਸਾਰਿਆਂ ਲਈ ਨਹੀਂ, ਸਾਰਿਆਂ ਲਈ ਨਹੀਂ, ਸਿਰਫ ਉਹ ਜਿਹਨੂੰ ਵੇਖ ਕੇ ਅਸੀਂ ਭਰਮ ਗਏ, ਤੇ ਭਰਮੇ ਉਹਦੇ ਇਖਲਾਕ ਨੂੰ ਨਹੀਂ ਅਸੀਂ ਵੇਖਿਆ, ਸਿਰਫ ਉਹਦਾ ਸਰੂਪ ਵੇਖਿਆ, ਉਹਦਾ ਜੀਵਨ ਨਹੀਂ ਪਰਖਿਆ, ਉਹਦਾ ਇਖਲਾਕ ਨਹੀਂ ਪਰਖਿਆ, ਉਹਦਾ ਸੁਭਾਅ ਨਹੀਂ ਪਰਖਿਆ, ਉਹਦਾ ਆਚਰਣ ਨਹੀਂ ਪਰਖਿਆ, ਉਹਦੇ ਜ਼ਿੰਦਗੀ ਜਿਉਣ ਦਾ ਸਲੀਕਾ ਨਹੀਂ ਪਰਖਿਆ, ਬਸ ਪਹਿਰਾਵਾ ਵੇਖਿਆ ਤੇ ਅਸੀਂ ਭਰਮ ਗਏ। ਇਹੀ ਸੰਤ ਹੈ, ਇਦੂ ਵੱਡਾ ਤੇ ਸੰਤ ਆਉਣਾ ਹੀ ਕੋਈ ਨਹੀਂ। ਉਹ ਪਤਾ ਹੀ ਉਦੋਂ ਲੱਗਾ ਜਦੋਂ ਫਿਰ ਸੰਤ ਆਪਣੀ ਜ਼ਿੰਦਗੀ ਦੇ ਫੈਸਲੇ ਅਦਾਲਤ 'ਚ ਲੈ ਕੇ ਖੜੋਤੇ ਹੁੰਦੇ ਵੀ ਸਾਨੂੰ ਛੱਡ ਦਿਓ ਭਾਈ, ਕੀ ਹੋਇਆ ਜੇ ਅਸੀਂ ਗੁਨਾਹ ਕਰ ਲਿਆ। ਉਹਦੇ ਪਤਾ ਹੀ ਉਦੋਂ ਲੱਗਦਾ ਜਦੋਂ ਮੁੜ ਕੇ 20-20 ਸਾਲਾਂ ਦੀ ਹੈ ਨਾ ਉਮਰ ਕੈਦ ਹੋਈ ਹੁੰਦੀ ਵੀ ਭਾਈ ਹੁਣ ਇਹਨਾਂ ਨੂੰ ਉਮਰ ਕੈਦ ਹੋਈ ਕਿਉਂ, ਕਹਿੰਦੇ ਜੀ ਇਹ ਆਪਣੇ ਆਚਰਣ ਤੋਂ ਡਿੱਗੇ, ਇਹਨਾਂ ਨੇ ਸਮਾਜ ਦੇ ਵਿੱਚ ਚੰਗਾ ਕੁਛ ਨਹੀਂ ਜੀ, ਇਹਨਾਂ ਨੇ ਸਿਰਫ ਸਮਾਜ ਦੇ ਅੰਦਰ ਗੰਦਗੀ ਹੀ ਫੈਲਾਈ ਹੈ, ਇਸ ਕਰਕੇ ਇਹਨਾਂ ਨੂੰ ਫੜਿਆ। ਮੈਂ ਜਾਣਿਆ ਵਡਹੰਸ ਹੈ, ਕਹਿੰਦੇ ਅਸੀਂ ਤੇ ਇਸ ਕਰਕੇ ਸੰਗ ਕੀਤਾ ਸੀ ਵੀ ਵਡਹੰਸ ਹੈ, ਤਾਂ ਮੈਂ ਕੀ ਆ ਸੰਗ, ਕਹਿੰਦੇ ਫਿਰ ਸੰਗ ਕੀਤਾ। ਹੁਣ ਜਿਹੜਾ ਤੇ ਸੁਚੇਤ ਹੋ ਜਾਏ, ਉਦੋਂ ਵੀ ਸੁਚੇਤ ਹੋ ਜਾਏ ਉਹ ਉਦੋਂ ਵੀ ਸੰਭਲ ਜਾਂਦਾ, ਪਰ ਜੇ ਉਦੋਂ ਵੀ ਭੇਡਾਂ ਬਣੀਆਂ ਰਹਿ ਜਾਓ ਫਿਰ ਉਦੋਂ ਵੀ ਮਗਰ ਹੀ ਤੁਰੇ ਫਿਰਦੇ ਨੇ ਵੀ ਇਹ ਵੀ ਕੋਈ ਸਾਧੂਆਂ ਦਾ ਕੌਤਕ ਹੀ ਹੈ ਜੀ, ਉਥੋਂ ਵੀ ਕੌਤਕ ਹੀ ਦੱਸੀ ਜਾਂਦਾ। ਇਹ ਤੇ ਜੀ ਭਲਾ ਕਰ, ਹੁਣ ਮੰਨ ਲਓ ਕਿਸੇ ਸਾਧੂ ਨੂੰ ਜੇਲ੍ਹ 'ਚ ਬੰਦ ਕੀਤਾ ਹੋਵੇ ਤੇ ਉਹ ਕਹਿੰਦੇ ਜੀ ਇਹ ਤਾਂ ਜੇਲ੍ਹ ਦਾ ਭਲਾ ਕਰਨ ਚੱਲੇ, ਜੇਲ੍ਹ ਦਾ ਭਲਾ ਕਰਨ ਚੱਲੇ। ਹੁਣ ਉਹਨੂੰ ਪੁੱਛੋ ਤੇ ਸਹੀ ਵੀ ਜੇਲ੍ਹ 'ਚ ਭੇਜਿਆ ਕਿਉਂ ਹੈ,
ਹੁਣ ਸੌਖੇ ਜਿਹੇ ਸ਼ਬਦ ਮੈਂ ਵਰਤਾਂ ਜੀ, ਗੁਰੂ ਨਾਨਕ ਸਾਹਿਬ ਨੂੰ ਬਾਬਰ ਲੈ ਗਿਆ ਫੜ ਕੇ, ਜਿੱਥੇ ਸੱਚ ਹੈ ਉੱਥੇ ਸੱਚ ਹੀ ਹੈ, ਬਾਬਰ ਲੈ ਗਿਆ ਫੜ ਕੇ, ਨਾਲ ਇਲਾਕੇ ਦੇ ਲੋਕ ਵੀ ਲੈ ਗਿਆ, ਰੱਖਿਆ ਗੁਰੂ ਨਾਨਕ ਸਾਹਿਬ ਨੂੰ ਵੀ ਬਾਬਰ ਨੇ ਜੇਲ੍ਹ ਵਿੱਚ ਹੀ ਹੈ। ਪਰ ਕੁਝ ਸਮੇਂ ਬਾਅਦ ਬਾਬਰ ਗੁਰੂ ਨਾਨਕ ਅੱਗੇ ਨਮਸਕਾਰਾਂ ਕਰਦਾ ਹੋਇਆ ਗੁਰੂ ਨਾਨਕ ਸਾਹਿਬ ਨੂੰ ਛੱਡਦਾ, ਨਾਲੇ ਗੁਨਾਹ ਮੰਨਦਾ, ਨਾਲੇ ਗਲਤੀ ਮੰਨਦਾ, ਜੀ ਮੇਰੇ ਕੋਲੋਂ ਭੁੱਲ ਹੀ, ਮੈਂ ਤੁਹਾਨੂੰ ਜਾਣ ਨਹੀਂ ਸਕਿਆ। ਤੇ ਇੱਕ ਪਾਸੇ ਦੱਸੋ ਵੀ ਜਿਹਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ, ਫਿਰ ਉਹ ਭਾਵੇਂ ਜਿਹੜਾ ਮਰਜ਼ੀ ਹੋਵੇ, ਉਹਨੂੰ ਕਿਸੇ ਨੇ ਬਾਹਰ ਕੱਢਿਆ ਹੋਵੇ ਵੀ ਸਾਡੇ ਤੋਂ ਗਲਤੀ ਹੋ ਗਈ, ਭਾਈ ਉਹ ਤੇ ਇਹ ਦੱਸ ਰਹੇ ਵੀ ਤੁਸੀਂ ਗਲਤੀਆਂ ਕੀਤੀਆਂ ਨੇ, ਤੁਹਾਡੀਆਂ ਕੀਤੀਆਂ ਗਲਤੀਆਂ ਦੀ ਸਜ਼ਾ ਤੁਹਾਨੂੰ ਦੇ ਰਹੇ ਆ, ਤੁਹਾਨੂੰ ਤਾਂ ਇੱਥੇ ਬੰਦ ਕੀਤਾ ਹੋਇਆ। ਤੇ ਜਿਹੜੀਆਂ ਭੇਡਾਂ ਨੇ ਉਹ ਉਦੋਂ ਵੀ ਸਾਧੂ ਦੱਸੀ ਜਾਂਦੀਆਂ ਜੀ, ਇਹ ਸਾਧੂਆਂ ਦਾ ਕੌਤਕ ਹੈ। ਤੇ ਗੁਰੂ ਬਾਬਾ ਜੀ ਨੇ ਜ਼ਿਕਰ ਕੀਤਾ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਆ ਸੰਗ, ਕਹਿੰਦੇ ਮੈਂ ਸੰਗ ਤਾਂ ਕੀਤਾ ਵੀ ਇਹ ਚੰਗਾ ਹੈ। ਜੇ ਜਾਣਾ, ਕਹਿੰਦੇ ਜੇ ਮੈਂ ਕਿਤੇ ਜਾਣਦਾ ਹੁੰਦਾ ਬੱਗ ਬਪੂੜਾ, ਵੀ ਇਹ ਤੇ ਮੂਰਖ ਬਗਲ ਹੈ ਜਨਮ ਨਾ ਦਿੰਦੀ ਅੰਗ, ਕਹਿੰਦੇ ਫਿਰ ਮੈਂ ਸ਼ੁਰੂ ਤੋਂ ਹੀ ਇਹਦੇ ਪ੍ਰਤੀ ਆਪਣੇ ਮਨ ਦੇ ਅੰਦਰ ਚੰਗਾ ਵਿਚਾਰ ਪੈਦਾ ਹੋਣ ਨਹੀਂ ਸੀ ਦੇਣਾ, ਇਹਦੇ ਪ੍ਰਤੀ ਆਪਣੇ ਮਨ ਦੇ ਅੰਦਰ ਮੋਹ ਜਿਹੜਾ ਉਹ ਪੈਦਾ ਨਹੀਂ ਸੀ ਹੋਣ ਦੇਣਾ, ਇਹਦੇ ਪ੍ਰਤੀ ਆਪਣੇ ਮਨ ਦੇ ਅੰਦਰ ਖਿੱਚ ਪੈਦਾ ਨਹੀਂ ਸੀ ਹੋਣ ਦੇਣੀ। ਜੇ ਕਿਤੇ ਪਤਾ ਲੱਗ ਜਾਂਦਾ ਵੀ ਵਡਹੰਸ ਨਹੀਂ, ਇਹ ਤੇ ਸਿਰਫ ਪਾਖੰਡੀ ਹੈ, ਇਹ ਤੇ ਸਿਰਫ ਇੱਕ ਬਗਲ ਹੈ ਜਿਹੜਾ ਆਪ ਭਰਮਾਉਣ ਵਾਸਤੇ ਏਦਾਂ ਦੇ ਵਸਤਰ ਪਹਿਰਾਵੇ ਪਾਈ ਫਿਰਦਾ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਉਚਾਰੇ ਨਾ, ਕਾਲ ਨਾਹੀਂ ਜੋਗ ਨਾਹੀਂ ਨਾਹੀਂ ਸੱਤ ਕਾ ਢੱਬ, ਥਾ ਨਸ਼ਟ ਜੱਗ ਭ੍ਰਿਸ਼ਟ ਹੋਏ ਡੂਬਤਾ ਇਵ ਜੱਗ, ਕਲ ਮਹਿ ਰਾਮ ਨਾਮ ਸਾਰ ਅੱਖੀਂ ਤਾਂ ਮੀਟੈ ਨਾਕ ਪਕੜੈ ਠੱਗਣ ਕਉ ਸੰਸਾਰ, ਆਂਟ ਸੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ, ਮਗਰ ਪਾਛੈ ਕਛ ਨ ਸੂਝੈ ਇਹ ਪਦਮ ਅਲੋ, ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਹੀ। ਕਹਿੰਦੇ ਏਦਾਂ ਦਾ ਜੀਵਨ ਬਣ ਗਿਆ ਆਪਣਾ ਧਰਮ ਛੱਡ ਕੇ ਮਲੇਸ਼ਾਂ ਵਾਲੀ ਭਾਖਿਆ, ਉਸੇ ਬੋਲੀ ਤੇ ਆਏ ਨੇ ਜਿਨ੍ਹਾਂ ਨੂੰ ਮਲੇਸ਼ ਕਹਿੰਦੇ ਰਹੇ, ਉਹਨਾਂ ਕੋਲੋਂ ਹੀ ਲੈ ਲੈ ਕੇ ਖਾਂਦੇ ਵੀ ਰਹੇ, ਮਲੇਸ਼ ਭਾਖਿਆ ਗਈ। ਆਂਟ ਛੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ, ਮਗਰ ਪਾਛੈ ਕੱਛ ਨਾ ਸੂਝੈ, ਕਹਿੰਦੇ ਮਗਰ ਕੀ ਬੀਤ ਰਿਹਾ ਇਹ ਪਦਮ ਅਲੋ, ਇਹ ਬੜਾ ਦੂਰ ਵਾਲਾ ਖੇਡ ਬਣ ਗਿਆ। ਅੱਖਾਂ ਬੰਦ ਕਰਕੇ ਆਂਟ ਛੇਤੀ ਆ, ਦੋ ਉਂਗਲਾਂ ਅੱਖਾਂ ਤੇ ਰੱਖ ਕੇ, ਇੱਕ ਨਾਲ ਨਸਕਾ ਬੰਦ ਕਰਕੇ, ਇੱਕ ਅੰਗੂਠੇ ਆਪਦੇ ਕੰਨਾਂ ਵਾਲੇ ਪਾਸੇ ਲੈ ਆਉਣੇ, ਤੇ ਫਿਰ ਕਹਿਣਾ ਭਾਈ ਮੈਨੂੰ ਤਿੰਨ ਲੋ ਦਿਸਦੇ, ਤਿੰਨ ਲੋਕ ਦਿਸਦੇ ਮੈਨੂੰ, ਸੂਝ ਤੇ ਤਿੰਨ ਲੋ, ਮਗਰ ਪਾਛੈ ਮਗਰ ਕੀ ਬੀਤ ਰਿਹਾ ਕੱਛ ਨਾ ਸੂਝੈ। ਹੁਣ ਗੁਰੂ ਸਾਹਿਬ ਕਹਿੰਦੇ ਇਹ ਜਿਹੜੀ ਖੇਡ ਹੈ ਨਾ, ਕੱਲ ਮੈਂ ਰਾਮ ਨਾਮ ਸਾਰ ਅੱਖੀਂ ਤਾਂ ਮੀਟੈ ਨਾਕ ਪਕੜੈ ਠੱਗਣ ਕਉ ਸੰਸਾਰ, ਜੇ ਜਾਣਾ ਬੱਗ ਬਪੋੜਾ ਜਨਮ ਨਾ ਦਿੰਦੀ ਅੰਗ। ਮੱਲ ਕਹਿੰਦੇ ਕਦੇ ਵੀ ਇਹਦਾ ਸੰਗ ਨਹੀਂ ਸੀ

0: सिर तल ऊपर पाओ।
1: तीसरा श्लोक जी, हंसा वेख तरंदेयां, हंसा नू तैरदेयां वेख के, बग्गा पे आया चाओ, बगले नू चा चढ़ गया। कादा चा चढ़िया, जे ए तैर सकदा है ते मैं क्यों नहीं तैर सकदा। चा इस गल दा चढ़ गया, ओदा ते मेरा स्वरूप इको ही है, इस गल दा चा चढ़ गया। कहिंदे हुण जदों चा चढ़िया ना ते आकड़ आकड़ दे विच हुण लग पिया, कहिंदा वी मैं भी तैरू। तुर पिया उसे नदी दे विच जिहदे किनारे ने वेख्या ना भी हंस इत्थे तरिया जांदा है, ते मैनू की होया, मैं भी तैर सकदा गा ना। ਤੁਸੀਂ ਵੇਖੋ ਹੁਣ ਹੰਸ ਦਾ ਸੁਭਾਅ ਹੋਰ ਹੈ, ਉਹਨੇ ਜਦੋਂ ਜ਼ਮੀਨ ਵਾਲੇ ਪਾਸੇ ਆਉਣਾ ਉਹਨੇ ਤੁਰਨ ਲੱਗ ਜਾਣਾ, ਜਦੋਂ ਉਹਨੇ ਪਾਣੀ ਵਾਲੇ ਪਾਸੇ ਜਾਣਾ ਤੇ ਉਹ ਤੈਰਨ ਲੱਗ ਜਾਂਦਾ। ਜਿਵੇਂ ਸੌਖੇ ਜਿਹੇ ਸ਼ਬਦਾਂ ਚ ਕਹਿ ਲਈਏ ਵੀ ਬੱਤਖ ਵੇਖੋ, ਉਹ ਤੁਰਦੀ ਵੀ ਹੈ ਤੇ ਤੈਰਦੀ ਵੀ ਹੈ, ਹੰਸ ਵੀ ਉਹਦੇ ਵਰਗਾ ਹੀ ਹੈ ਤਕਰੀਬਨ ਵੇਖਣ ਨੂੰ। बगला तुर सकदा, तैर नहीं सकदा। बगला तुर सकदा, तैर नहीं सकदा। उड सकदा, हुण कहिंदे इहने ना उहनू तैरदे वेख्या, पहलो तुरदे वेख्या, तुरदे तो तैरदे वेख्या, तां ही भुलेखा पिया ना भी वह भी मेरे वर्गा ही है, मैं भी उहदे वर्गा ही हां। तुर पिया जी, ये भी तुर पिया, कहिंदा लै ये ते काम ही बड़ा सौख है भी अज तो मगरों आपां एवें तरले नहीं मारने, आपां तैर के जाया करांगे। जिन्ना क चिर ते पैर लगदे रहे पानी दे विच जमीन दे उत्ते, उन्ना क चिर ते तुरिया गया, वाहवा अगे लंघ गया। ते जदों थोड़ा जिहा पानी डूंघा होया, जमीन हेठां नूं होई, ते बगला लभे कोई ना, हुण उहने लभणा कित्थों जी, उन्हें लभना कित्थों है। उथे वेखण दे हालात कुछ होर बन गए। हंसा देख तरंदेयां, बग्घा पे आया चाओ, जदों चा चा दे विच तैरन लग्या, तुरद्या तुरद्या जमीन मुकी, पानी गहरा होया, बगला नजर कोई नहीं आया, बगले दे पैर दिसे बस थोड़े थोड़े उपर नूं। उथे वेख्या कि डुब मूए, डुब के मर गया। बग बपुड़ा, मूर्ख बगला, सिर तल, सिर हेठां नूं हो गया, उपर पाओ, पैर उतां वल नूं हो गए। जदों सिर उल्टिया ते बगला उल्टिया, पैर उतां सिर हेठां, उन्हें तरले कीते ही होने ना भी कोई बचाओ भाई, भी मैं ते मर जाना इत्थों। हुण इहनूं जी इह सिर्फ गुरु साहिब ने उदाहरण दित्ती है, सिर्फ उदाहरण है। जिवें गुरु नानक साहब जी का बचन आप अक्सर विचारते हैं, जप जी की पावन बाणी पढ़ीए ना, तो उहदे विच गुरु साहब 32 नंबर पौड़ी च जिक्र करते, एक दू जीभों लख हो है, लख हो वह लख वीस, लख लख गेड़ा आखी है, एक नाम जगदीश, एत राह पत पवड़िया चढ़िया होए 21, सुन गल्ला आकाश की, कीटा आई रीस। बस वो जेड़ा काम रीस च कीता ना, वो कदे कदे लाभ च नहीं हुंदा, ਉਹ ਸਿਰਫ ਰੀਸ ਹੈ। ਸੁਣ ਗੱਲਾਂ, ਇੱਕ ਨਾ ਜੀ ਬੜੀ ਸੋਹਣੀ ਨਾ ਇੱਕ ਚਿੱਤਰਕਾਰ ਨੇ ਤਸਵੀਰ ਬਣਾ ਕੇ ਉਹਦੇ ਨਾਲ ਨਾ ਇੱਕ ਸਿੱਖਿਆ ਲਿਖੀ ਬਹੁਤ ਸੋਹਣੀ, ਉਹਦੇ ਵਿੱਚ ਤਸਵੀਰ ਬਣਾਈ ਹੈ, ਇੱਕ ਪਾਸੇ ਉੱਚੇ ਥਾਂ ਤੇ ਖੜੋਤੀ ਹੋਈ ਹੈ ਭੇਡ, ਇੱਕ ਪਾਸੇ ਨੀਵੇਂ ਥਾਂ ਤੇ ਖੜੋਤਾ ਹੋਇਆ ਊਂਠ, ਦੋਵੇਂ ਆਹਮਣੇ ਸਾਹਮਣੇ ਖੜੋਤੇ ਨੇ, ਆਹਮਣੇ ਸਾਹਮਣੇ ਖੜੋਤੇ ਤੇ ਦੋਵਾਂ ਦਾ ਲੈਵਲ ਇੱਕੋ ਹੀ ਹੈ, ਜਿੱਥੇ ਊਂਠ ਦਾ ਸਿਰ ਹੈ ਉੱਥੇ ਹੀ ਭੇਡ ਦਾ ਸਿਰ ਹੈ, ਉਨੀ ਕੁ ਉੱਚੀ ਖੜੋਤੀ ਹੈ। ਜਿੱਥੇ ਊਂਠ ਖੜਾ ਹੈ ਨਾ ਉੱਥੇ ਪਾਣੀ ਹੈ, ਤੇ ਪਾਣੀ ਊਂਠ ਦੇ ਗਲ ਤੱਕ ਆਇਆ ਹੋਇਆ। ਹੁਣ ਊਂਠ ਦਾ ਕੱਦ ਕਾਠ ਵੇਖ ਲਓ ਤੇ ਭੇਡ ਦਾ ਵੇਖ ਲਓ, ਉਹ ਪਾਣੀ ਊਂਠ ਦੇ ਗਲ ਤੱਕ ਆਇਆ ਹੋਇਆ, ਭੇਡ ਉਹਦੇ ਸਾਹਮਣੇ ਖੜੋਤੀ ਹੋਈ, ਤੇ ਊਂਠ ਨੂੰ ਸਵਾਲ ਪਤਾ ਕੀ ਕਰਦੀ ਹੈ, ਕਹਿੰਦੀ ਪਾਣੀ ਕਿੰਨਾ ਕੁ ਡੂੰਘਾ। ਉਹ ਸਵਾਲ ਕਰਦੀ ਊਂਠ ਨੂੰ, ਕਹਿੰਦੀ ਪਾਣੀ ਕਿੰਨਾ ਕੁ ਡੂੰਘਾ। ਅੱਗੋਂ ਊਂਠ ਜਵਾਬ ਪਤਾ ਕੀ ਦਿੰਦਾ, ਕਹਿੰਦਾ ਜ਼ਿਆਦਾ ਡੂੰਘਾ ਨਹੀਂ, ਬਸ ਗਲ ਤੱਕ ਹੀ ਹੈ। ਹੁਣ ਉਹਨੇ ਤੇ ਆਪਣੇ ਹਿਸਾਬ ਨਾਲ ਜਵਾਬ ਦਿੱਤਾ। ਹੁਣ ਜੇ ਅੱਗੋਂ ਭੇਡ ਮੂਰਖ ਹੋਵੇ, ਜਿਵੇਂ ਭੇਡ ਚੱਲ ਚੱਲ ਵੀ ਮੈਂ ਵੀ ਆਉਂਦੀ ਹਾਂ, ਫਿਰ ਤੇ ਗਲ ਤੱਕ ਹੀ ਹੈ, ਫਿਰ ਤੇ ਮੈਂ ਵੀ ਬਚ ਜਾਣਾ। ਹੁਣ ਉਹ ਸਾਹਮਣੇ ਜਿਹੜਾ ਗੱਲ, ਜੇ ਤੇ ਸਮਝਦਾਰ ਹੋਈਏ ਫਿਰ ਤੇ ਪਹਿਲਾਂ ਇਹ ਵੇਖਾਂਗੇ ਨਾ ਵੀ ਗੱਲ ਆਖ ਕੌਣ ਰਿਹਾ। ਕਿਸੇ ਵੀ ਆਖੀ ਹੋਈ ਗੱਲ ਉੱਤੇ ਕੋਈ ਵੀ ਹਰਕਤ ਕਰਨ ਨਾਲੋਂ ਪਹਿਲਾਂ ਸਾਡਾ ਫਰਜ਼ ਇਹ ਬਣਦਾ ਉਹ ਗੱਲ ਆਖ ਕੌਣ ਰਿਹਾ ਹੈ ਉਹਨੂੰ ਵੇਖਣਾ। ਊਂਠ ਦੇ ਗਲ ਤੱਕ ਪਾਣੀ, ਭੇਡਾਂ ਤੇ ਦੋ ਖੜਾ ਦਿਓ ਤਾਂ ਡੁੱਬ ਜਾਣ, ਜੇ ਹੇਠ ਉੱਥੇ ਵੀ ਖੜਾ ਦੀ ਉਹਨਾਂ ਨੇ ਤਾਂ ਡੁੱਬ ਜਾਣਾ। ਬਸ ਉਸੇ ਤਰ੍ਹਾਂ ਕਹਿ ਲਓ ਜੀ ਜਦੋਂ ਰੀਸ, ਉਹ ਕਹਿੰਦੀ ਇਹ ਪਾਣੀ ਚ ਖੜੋਤਾ ਮੈਂ ਵੀ ਪਾਣੀ ਚ ਜਾਣਾ, ਉਹਨੂੰ ਪੁੱਛਦੀ ਵੀ ਪਾਣੀ ਕਿੰਨਾ, ਉਹ ਕਹਿੰਦਾ ਜ਼ਿਆਦਾ ਡੂੰਘਾ ਕੋਈ ਨੀ, ਬਸ ਗਲ ਤੱਕ ਹੀ ਆਉਂਦਾ। ਹੰਸਾਂ ਨੂੰ ਵੇਖ ਕੇ ਮੱਲ ਕਹਿੰਦੇ ਬੱਗੇ ਬਗਲੇ ਨੂੰ ਰੀਸ ਆ ਗਈ ਨਾ, ਉਹ ਕਹਿੰਦਾ ਜੀ ਇਹ ਤੈਰ ਸਕਦਾ ਮੈਂ ਕਿਉਂ ਨੀ। ਇਸੇ ਤਰ੍ਹਾਂ ਫਿਰ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸ਼ੁੱਧਾਂ ਕਾਲੀਆਂ ਬਾਹਰੋਂ ਚਿਤਵੀਆਂ, ਰੀਸਾਂ ਕਰੇ ਤੇ ਨਾੜੀਆਂ ਜੋ ਸੇਵੇ ਡਰ ਖੜੀਆਂ, ਨਾਲ ਖਸਮੇ ਰੱਤੀਆਂ ਮਾਣੇ ਸੁੱਖ ਰਲੀਆਂ। ਰੀਸਾਂ ਉਹਨਾਂ ਦੀਆਂ ਤੇ ਪੱਲੇ ਕੀ ਹੈ, ਪੱਲੇ ਸਿਰਫ ਗੱਲਾਂ। ਗੱਲੀ ਅਸੀਂ ਚੰਗੀਆਂ, ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਬੜਾ ਪਿਆਰਾ, ਕਹਿੰਦੇ ਗੱਲੀ ਗੱਲਾਂ ਦੇ ਨਾਲ ਅਸੀਂ ਚੰਗੀਆਂ, ਬਹੁਤ ਚੰਗੇ ਹਾਂ ਅਸੀਂ, ਪਰ ਜੇ ਕੋਈ ਸਾਡਾ ਇਖਲਾਕ ਵੇਖੇ ਬੁਰੀਆਂ, ਅਸੀਂ ਬਹੁਤ ਮਾੜੀਆਂ ਹਾਂ। ਮਨੋ ਕੁਸ਼ੁੱਧਾਂ ਕਾਲੀਆਂ, ਮਨ ਕਰਕੇ ਕਾਲੀਆਂ ਹਾਂ।

ਮਾਲਕ ਜੀ ਕਹਿੰਦੇ ਅਕਾਲ ਪੁਰਖ ਜੀਓ ਤੂੰ ਆਪੇ ਹੀ ਆਪ ਆਪ ਹੈ, ਤੂੰ ਆਪ ਹੀ ਆਪ ਹੈ। ਆਪ ਕਾਰਨ ਕੀ ਆ? ਫਿਰ ਸਾਰੇ ਕਾਰਨ ਜਿਹੜੇ ਉਹ ਵੀ ਤੇਰੇ ਆਪਦੇ ਹੀ।

ਫਿਰ ਕਹਿੰਦੇ ਸਾਰੇ ਉਸ ਗੁਰੂ ਦੀ ਸ਼ਲਾਘਾ ਕਰੋ, ਉਹਦੀ ਵਡਿਆਈ ਕਰੋ, ਉਹਨੂੰ ਵਾਹੋ ਵਾਹੋ ਆਖੋ, ਉਹਨੂੰ ਧੰਨ ਆਖੋ ਜਿਨ ਜਿਸ ਗੁਰੂ ਨੇ ਦਾਨ ਦਾਨ ਰੂਪ ਵਜੋਂ ਹਰ ਨਾਮ ਅਕਾਲ ਪੁਰਖ ਦਾ ਨਾਮ ਮੁੱਖ ਦੀਆ। ਸਾਨੂੰ ਜਪਣ ਵਾਸਤੇ ਅਕਾਲ ਪੁਰਖ ਦਾ ਨਾਮ ਜਿਸ ਗੁਰੂ ਨੇ ਦਿੱਤਾ ਹੈ, ਸਤਿਗੁਰੂ ਕਹਿੰਦੇ ਸਾਰੇ ਉਸ ਗੁਰੂ ਨੂੰ ਕੀ ਆਖੋ, ਵਾਹ ਵਾਹ, ਧੰਨ ਹੈ ਉਹ ਗੁਰੂ, ਧੰਨ ਹੈ ਉਹ ਗੁਰੂ ਜਿਹੜਾ ਸਾਡੇ ਡਿੱਗੇ ਹੋਏ ਇਖਲਾਕ ਨੂੰ ਚੁੱਕ ਕੇ ਸਾਨੂੰ ਉੱਚੇ ਔਰ ਸੁੱਚੇ ਜੀਵਨ ਦੇ ਮਾਲਕ ਬਣਾ ਦਿੰਦੇ ਨੇ। ਉਹ ਗੁਰੂ ਧੰਨ ਹੈ ਜਿਹੜਾ ਸਾਡੇ ਕਾਵਾਂ ਵਰਗੇ ਜੀਵਨ ਨੂੰ, ਸੋਹਣਾ ਹੰਸ ਵਰਗਾ ਜੀਵਨ, ਆਪਣੇ ਉਪਦੇਸ਼ ਰਾਹੀਂ ਬਖਸ਼ ਦਿੰਦੇ ਨੇ। ਇਸ ਤਰ੍ਹਾਂ ਜੀ ਅੱਜ ਗੁਰੂ ਅਮਰਦਾਸ ਪਾਤਸ਼ਾਹ ਔਰ ਧੰਨ ਗੁਰੂ ਰਾਮਦਾਸ ਸਾਹਿਬ ਜੀ, ਤਿਨ੍ਹਾਂ ਨੇ ਅੱਜ ਸਾਨੂੰ ਸੁਮਤ ਬਖਸ਼ੀ ਹੈ। ਗੁਰੂ ਕਿਰਪਾ ਕਰੇ ਕਿਤੇ ਮਾਲਕ ਦੇ ਦਿੱਤੇ ਹੋਏ ਇਹਨਾਂ ਬੋਲਾਂ ਉੱਤੇ ਪਹਿਰਾ ਦੇਣਾ ਆ ਜਾਏ, ਇਸ ਉਪਦੇਸ਼ ਨੂੰ ਜ਼ਿੰਦਗੀ 'ਚ ਕਮਾਉਣ ਦੀ ਜਾਚ ਆ ਜਾਏ। ਇਹਨੂੰ ਕਮਾਉਂਦਿਆਂ ਅਸੀਂ ਆਪਣੇ ਜੀਵਨ ਸਫਲ ਕਰਕੇ ਜਾਈਏ, ਅਤੇ ਮਾਲਕ ਅੱਗੇ ਅਰਦਾਸ ਅਰਜ਼ੋਈ ਕਰਿਆ ਕਰੋ।

0: ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ, ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ।
1: ਤੂੰ ਅਨ ਮੰਗਿਆ ਦਾਨ ਦੇਵਨਾ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸਬਦ ਗਾ ਬਨਵਾਈਆਂ

ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਪਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਾ ਬੇਤਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਸ਼ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸਾਂ ਨਾਲ ਨਿਵਾਹੀ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਵਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾ ਖਾਲਸਾ ਜੀ ਸਾਹਿਬ ਤਾਹਾਂ ਤਰਸੇ ਅਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰਾਂ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
दोहरा गया भई अकाल की, सब सिखन को हुक्म है। गुरु ग्रंथ जी माने हो, जो प्रभु को मिल वोच है।

ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲਗਈ ਪੱਲੇ ਸਭ ਕਿਛ ਪਾਏ ਫਰੀਦਾ ਜੋ ਤੈ ਮਾਰਨ ਮੁੱਕੀਆਂ

गुरमुख प्रभ रावे दिन राती, अपना साची सोबा होई। नानक काम

गुर की कार करे तन बालड़िए, हर वर दे मिलाए राम।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਰੂਪ ਸਾਹਿਬ ਸਿੰਘ ਜੀਓ, ਵੱਡੇ ਭਾਗ ਵਾਲੇ ਹਾਂ ਜੋ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਰਲ ਮਿਲ ਕਰਕੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਸੋ ਸੰਗਤਾਂ ਨੂੰ ਬੇਨਤੀ ਹੈ ਜੀ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਸੋ ਥੱਲੇ ਹਾਲ ਦੇ ਵਿੱਚ ਅੰਮ੍ਰਿਤ ਸੰਚਾਰ ਬਾਟਾ ਤਿਆਰ ਹੋ ਰਿਹਾ ਹੈ। ਆਪ ਸਭ ਸੰਗਤਾਂ ਨੂੰ ਬੇਨਤੀ ਹੈ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਸੋ ਥੱਲੇ ਹਾਲ ਦੇ ਵਿੱਚ ਜਾ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬਾਪੂ ਪੱਕੇ ਗਾਣ ਕਰਦੇ ਆ
1: ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ, ਤੂੰ ਮਾਤ ਪਿਤਾ ਹਮ ਬਾਰਕ ਤੇਰ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਉਚੇ ਤੇ ਸਗਲ ਸਮਗਰੀ ਤੁਮਰੈ, ਤੁਮ ਤੇ ਹੋਈ ਸੋ ਤੁਮਰੀ ਗਤ ਮਿਤ, ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ।

ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਨ ਬੰਨ ਕਟਾਏ,

ਮਨੀ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਵੀ ਸਰਬੱਤ

ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨ ਲਈ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਕਲਗੀ ਧਰ

ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਵਨ। ਨਾਨਕ ਨਾਮ

साजन तेरे चरण की हुए रहा सदतूर नानक सल तुहार।

वाहिगुरु जी का खालसा वाहिगुरु जी की फतेह। एक ओंकार सतनाम

ਆਹ ਸਤਸੰਗ ਜੀਓ ਅੱਜ ਦੇ ਸਮਾਗਮ ਇਹ ਜੋ ਲਿਖੇ ਗਏ ਹਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਦਿਹਾੜਾ ਆ ਰਿਹਾ ਹੈ। ਸੋ ਸੰਬੰਧ ਦੇ ਵਿੱਚ ਇਹ ਸਮਾਗਮ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਗੌਂਡ ਮਹੱਲਾ ਚੌਥਾ। ਸਤਿਗੁਰ ਕਹਿੰਦੇ ਨੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀ। ਜਿਹੜਾ ਮੈਨੂੰ ਉਸ ਪਿਆਰੇ ਦੀ ਗੱਲ ਸੁਣਾਵੇ ਉਹਦੀਆਂ ਬਾਤਾਂ ਪਾਵੇ ਉਹਦੇ ਨਾਲ ਜੋੜੇ ਉਹੀ ਮੇਰਾ ਭਾਈ ਹੈ ਉਹੀ ਮੇਰਾ ਵੀਰ। ਅਸੀਂ ਰੋਜ਼ ਪੜ੍ਹਦੇ ਹਾਂ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ। ਸੋ ਐਸੇ ਮੇਲ ਨੇ ਕਰਮਾਈ ਸਤਿਗੁਰ। ਸੋ ਇਹ ਅਰਦਾਸ ਕਰਨੀ ਹੈ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਕਰਿਓ ਕਿਰਪਾ ਸਾਰੇ ਗਾਇਓ ਜੀ।

ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ

ਧਰਮਨ ਜੂਰ ਕਰਨੀਆਂ, ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਹ ਨੋਵੇ

ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਚਲ ਸੱਜਣ ਮੰਡਿਆ ਦੇਈ ਸਿਸਿਓ ਤਾਰ, ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਜੇ ਤੂੰ ਮਿੱਤਰਿਆ ਸਾਡੜਾ ਇੱਕ ਬੋਰੀ ਨਾ ਵਿਛੋੜ, ਜਿਉ ਮਹਿੰਜਾ ਤੋਂ ਮੋਹਿਆ ਕਦ ਪਸੀ ਜਾਨੀ ਤੋਹੇ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਪੇਖੋਂ ਸਦਾ ਹਜ਼ੂਰ। ਹੂੰ ਟੁੜੇਂਦੀ ਸੱਜਣਾ ਸੱਜਣ ਮੰਡੇ ਨਾ, ਜਨ ਨਾਨਕ ਅਲਖ ਨਾ ਲਖੀ ਐ ਗੁਰਮੁਖ ਦੇ ਦਿਖਾਲ। ਸੋ ਕਹੋ ਟਲ ਗੁਰ ਸੇਵੀ ਐ ਅਹਿਨ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ, ਜੁਗ ਚਾਰੇ ਧੰਨ ਜੇ ਪਵੈ

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਕੀਰਤਨ ਕਰਦਿਆਂ ਹੋਈਆਂ ਭੁੱਲਾਂ ਸੰਗਤ ਬਖਸ਼ਣਯੋਗ ਹੈ। ਆਓ ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਬੈਠ ਕੇ ਆਪ ਜੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਇ ਵਾਰ। ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੈਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀ ਆਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਈ ਦੇਖ ਕੇ ਅਣਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ। ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰੇ ਆਦਿ।

ਚਿਤ ਆਵਣ ਕਾ ਸਦਕਾ ਸਰਬ ਸੁਕੋਹੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛੀ ਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਾਹੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਆਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੋਂਗੇ ਜੁਗੋ ਜੁਗੇ ਅਟਲ ਧਰਮਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਇਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟਨੇ ਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁਲਚੁੱਕ ਮਾਫ ਕਰਨੀਆਂ ਗਾਂ ਤੋਂ ਸਮੱਤ ਬਖਸ਼ਣੀ ਦਰ ਆਇਓ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਣ ਹੈ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁਲਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣਦੇ ਸਰਬੱਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ, ਖਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੇਰੀ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿ ਸੁਭਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੇ ਲੰਘ ਕਰ ਦੂਜਾ ਮਹਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਉਸ ਵੇਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਸਿਵਰੇ ਉਸ ਜਣਹਾਰੋ। ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਵਾਰੀ ਤ ਸੋਹਿਲੈ ਸੁਨਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲਿਆ ਦੇਖੈ ਗਾ ਦੇਵਨਹਾਰ। ਤ੍ਰਿਦਾਨ ਕੀਮਤ ਨਾ ਪਵੈ ਤਸਦਾ ਤੇ ਕਵਣ ਸੁਮਾਰ। ਸੰਬਦ ਦਾ ਲਿਖਿਆ ਮਿਲ ਕਰ ਪਾਵੋ ਤੇਲ। ਦੇਹ ਸਜਣ ਆਸੀਸੜੀਆਂ ਜਿਉਂ ਹੋਵੈ ਸਾਹਿਬ ਸੁਮੇਲ। ਘਰ ਘਰਿਓ ਪਹੁੰਚਾ ਸਦੜੇ ਨਿਤ ਪਵਨ। ਸਦਣਾਰਾ ਸਿਮਰਿਐ ਨਾਨਕ ਸੇ ਦੇ ਵਨ। ਰਾਗ ਆਸਾ ਮਹਲਾ ਪਹਿਲਾ। ਛੇ ਕਰ ਛੇ ਗੁਰੂ ਛੇ ਉਪਦੇਸ਼। ਗੁਰੂ ਗੁਰੇ ਕੋਵੇ ਸੁਨੇਕ। ਬਾਬਾ ਜੈ ਕਰ ਕਰਤੇ ਕੀ ਤੋਏ। ਸੋ ਕਰ ਰਾਗ ਬਣਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆਂ ਪੈਰਾਂ ਦਿੱਤੀ ਵਾਰੀ। ਮਾਂ ਵਾ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰ ਕਮੰਡਲ ਜਨਕ ਮੋਤੀ ਧੂਪ ਮਲਿਆਣ। ਪਵਨ ਚਵਰੋ ਕਰੇ ਸਗਰਬਨ ਰਾਏ। ਫੁੱਲ ਅੰਤ ਜੋਤੀ ਕੈਸੀ ਆਰਤੀ ਹੋਏ। ਭਾਵ ਖੰਡਨਾ ਤੇਰੀ ਆਰਤੀ ਅਨਾਤਾ। ਸ਼ਬਦ ਵਜੰਤ ਭੇਰੀ ਰਹਾਓ। ਸਹਿਸਤਾਵ ਨੈਨ ਨਾਨ ਨੈਨ ਹੈ ਤੋਏ ਕਹੋ। ਸਹਿਸ ਮੂਰਤ ਨਾਇਕ ਤੋਈ। ਸਹਿਸ ਪਦ ਬਿਮਲ ਨਾਨੇਕ ਪਦ ਗਾਂਧ ਬਿਨ। ਸਹਿਸ ਤਵ ਗਾਂਧ ਦੇ ਵਿਚਲ ਤਮੋਈ। ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਕਹਿ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੁਵਾਰਤੀ ਹੋਇਆ। ਚਰਨ ਕਵਲਮ ਕਰੰਦ ਲੋਭਿਤ ਮਨੋ। ਆਨੰਦ ਨੂੰ ਮੋਏ ਆਈ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੇ ਕੋ ਹੋਏ। ਜਾਂ ਤੇ ਤਿਰਨਾਏ ਵਾਸਾ। ਰਾਗ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ। ਏ ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਆਰਲਿ ਮੰਡਲ ਮੰਡਾ। ਏ ਕਰ ਸਾਧੂ ਅੰਜਲੀ ਪਨਵੱਡਾ। ਏ ਕਰ ਡੰਡੌਤ ਪਨਵੱਡਾ। ਏ ਰਹਾਓ ਸਾਖਤ ਰਸ ਸਾਧਨਾ ਜਾਣੇ ਅੰਤਨੇ ਅੰਤਰੋਂ ਮੈਂ ਕੰਡਾ। ਏ ਜਿਉਂ ਜਿਉਂ ਚਲੈ ਚੁਬੇ ਦੁਖ ਪਾਵੈ। ਜਮਕਾਲ ਸਹਿ ਸਿ ਡੰਡਾ। ਏ ਅਰਜਨ ਹਰ ਨਾਮ ਸਮਾਣੇ। ਦੁਖ ਜਨਮ ਮਰਨ ਪਵ ਖੰਡਾ। ਏ ਵਿਨਾਸੀ ਪੁਰਖ ਪਾਇਆ ਪਰਮੇਸ਼ਰ। ਬਹੁਤ ਸੋਭ ਖੰਡ ਵੈ ਮੰਡਾ। ਏ ਹਮ ਗਰੀਬ ਮਸਕੀਨ ਪ੍ਰਭ ਤੇਰੇ। ਅਰ ਰਾਖ ਰਾਖ ਹੋਰ ਵੱਡਾ। ਏ ਜਨ ਨਾਨਕ ਨਾਮ ਦਾ ਟੇਕ ਕਰ ਨਾਮੇ। ਇਸ ਘੁਮੰਡਾ। ਏ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ। ਈਹਾਂ ਖਾੜ ਚਲੋ ਅਰਲਾ। ਆ ਗਏ ਬਸਨ ਸੁਹੇਲਾ। ਆਓ ਕਟੈ ਦਿਨ ਸਿਰਣਾਰੇ। ਮਨ ਗੁਰਮਲਕਾ ਸਵਾਰੀ ਰਹਾਉ। ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆ ਵੈ ਰਸ ਕਾਤ ਕਥਾ ਤਨ ਜਾਨੀ। ਜਾ ਕੋਇ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮੈਲ ਪਾਓ ਸੁਖ ਸਹਿਜੇ ਬੋੜ ਨਾ ਹੋਏ ਗੋ ਫੇਰਾ।

ਸਤਨਾਮ ਸ਼੍ਰੀ ਵਾਹਿ।

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
0: ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੇਵਪੁਰੀ ਮੈਂ ਗਇਓ, ਆਪ ਪਰਮੇਸ਼ਵਰ ਪਾਇਓ, ਹਰ ਸਿੰਘਾਸਨ ਦਿਓ, ਸ੍ਰੀ ਗੁਰੂ ਤੈ ਬੈਠਾਇਓ, ਰਹਿਸ ਕੀਓ ਸੁਰਦੇਵ, ਤੋਹੇ ਜਸ ਜੈ ਜੈ ਜੰਪੈ, ਅਸੁਰ ਗਏ ਤੇ ਪਾਪ, ਪਾਪ ਤਿਨ ਪੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰੋਂ ਕੈ, ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਥਮੀ, ਗੁਰ ਅਰਜੁਨ ਕੋ ਦੇ ਆਇਓ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਨ ਬਾਚੀਐ, ਬੇਦ ਬ੍ਰਹਮਾ ਮੁਖ ਗਾਵੈ, ਅਜੈ ਚਵਰ ਸਿਰ ਟੁਲੈ, ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜੁਨ ਸਿਰ ਛਤਰ, ਆਪ ਪਰਮੇਸ਼ਰ ਦਿਓ, ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਜਿਨ ਪਾਇਓ, ਹਰ ਬੰਸ ਜਗਤ ਜਸ ਸੰਚਰਿਓ, ਸੋ ਕਵਨ ਕਹੈ ਸ੍ਰੀ ਗੁਰੂ ਮੋਇਓ। ਆਦ ਪੁਰਖ ਕਰਤਾਰ, ਕਰਨ ਕਾਰਨ ਸਭ ਆਪੇ, ਸਰਬ ਰਹਿਓ ਭਰਪੂਰ, ਸਗਲ ਕਟ ਰਹਿਓ ਵਿਆਪੇ, ਵਿਆਪਤ ਦੇਖੀਐ ਜਗਤ, ਜਾਣੈ ਕੌਣ ਤੇਰੀ ਗਤ, ਸਰਬ ਕੀ ਰੱਖਿਆ ਕਰੇ ਆਪੇ ਹਰ ਪਤ, ਅਬਨਾਸੀ ਅਭਿਗਤ, ਆਪੇ ਆਪ ਉਤਪਤ, ਏਕੈ ਤੂੰ ਹੀ ਏਕੈ, ਅਨ ਨਾਹੀ ਤੁਮ ਪਤ, ਹਰ ਅੰਤ ਨਹੀਂ ਪਾਰਾਵਾਰ, ਕੌਣ ਹੈ ਕਰੈ ਵਿਚਾਰ, ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ, ਜਨ ਨਾਨਕ ਭਗਤ ਦਰ, ਤੁਲ ਬ੍ਰਹਮ ਸੰਸਰ, ਏਕ ਜੀ ਕਿਆ ਬਖਾਨੈ, ਹਾਕੈ ਬਲ ਬਲ ਬਲ ਬਲ ਸਦ ਬਲਿਹਾਰ।

जी जंत सब थारे सगल को दाता एक अलख मुरारे।

ਬਲ ਬਲ ਬਲ ਬਲ ਸਦ ਬਲਿਹਾਰ ਨਿਰੰਕਾਰ ਆਕਾਰ ਅਚਲ ਪੂਰਨ ਅਬਿਨਾਸੀ ਹਰਖ ਵੰਤ।

ਰਚਿਤ ਭਗਤ ਹਿਤ ਭੇਖ ਤਰਿਓ ਹਰਨਾ ਕਛ ਹਰਿਓ ਨਖ ਬਿਦਾਰ ਜਿਓ ਸੰਖ ਚਕਰ

ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੇਰ ਦੇ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੋ ਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ, ਕਬ ਕਲ ਸੋ ਜਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਬਿਲਾਵਲ ਰਾਗ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 835 ਅਤੇ 836 ਉੱਪਰ ਸੁਭਾਏ ਮਾਨ ਹੈ। ਸਤਿਗੁਰ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਬਿਲਾਵਲ ਮਹੱਲਾ ਚੌਥਾ, ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰ ਫਿਰ ਜੰਗ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਸਮਾਦ ਭੁੱਖ ਵਿਸਮਾਦ ਵਿਸਮਾਦ ਸਿਫਤ ਵਿਸਮਾਦ।

ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਬੇਮਹਾਨ ਕੁਦਰਤ ਪਾਉਣ ਪਾਣੀ ਵੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ।

ਕਰੇ ਕੋ ਕੋ ਪਿਆ ਕਿਸਨ ਕੋ ਸੁਨਾਇਆ ਵੱਡਾ ਹੋ ਦਿੰਦਾ ਦਸ ਮਿਲ ਕੱਤ ਚਲਾਇਆ ਅੱਜ ਤੈਨੂੰ ਕਿਤ ਵਾਚਾ ਬਲੇ ਕੋ ਕੋ ਸੁਨਾਇਆ ਥਾ ਮਨ ਦਾ ਜਨ ਦੁਆਇਆ ਮਨ ਦੇ

ਚਾਰ ਪੈਵ ਧਰਤੀ ਦਾ ਵਿਭਾਗ ਪੈਵ ਚ ਫਿਰ ਸਿਰ ਪਾਰ ਪੈਵ ਚ ਰਾਜਾ ਧਰਮ ਦੁਆਰ ਪੈ ਸੂਰਜ ਪੈ ਵਿੱਚ ਚੰਦ ਕਹੋ ਕਰੋੜੀ ਚਲ ਤਨੰਤ ਪੈ ਵਿੱਚ ਸਿਧ ਬਸੁਰਨਾਥ ਪੈ ਵਿੱਚ ਅਡਣੀ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਸਗਲੇ

ਸਤਿਗੁਰ ਦੇਵ ਦਾਤਾ ਕੋਈ ਸਤਿਗੁਰ ਲੋਕ ਸਭਾ।